0: ਹੈਲੋ, ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਜੀ ਅਸੀਂ ਆਪਣਾ ਮੇਲਾ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਅੱਜ 1 ਤੋਂ ਲੈ ਕੇ 2 ਵਜੇ ਤੱਕ ਇਹ ਪ੍ਰੋਗਰਾਮ ਚੱਲੇਗਾ, ਜਿਹਦੇ ਵਿੱਚ ਤੁਹਾਨੂੰ ਅਸੀਂ ਵਧੀਆ ਵਧੀਆ ਗੀਤ ਸੁਣਾਵਾਂਗੇ। ਅਤੇ ਇਸ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਨਾਲ ਕੋਈ ਨਾ ਕੋਈ ਜੁੜੇ ਹੁੰਦੇ ਨੇ, ਸਾਡੇ ਨਾਲ ਕੋਈ ਨਾ ਕੋਈ ਗੈਸਟ ਆਉਂਦੇ ਨੇ, ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਨੇ ਜੀ ਸੱਜਣ ਅਦੀਪ ਜੀ, ਸਾਡੇ ਸਟੂਡੀਓ ਵਿੱਚ ਆਏ ਹੋਏ ਆ। ਉਹਨਾਂ ਨਾਲ ਇੰਟਰੋਡਕਸ਼ਨ ਕਰਨ ਤੋਂ ਪਹਿਲਾਂ ਅਤੇ ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਉਹਨਾਂ ਦਾ ਇੱਕ ਜਿਹੜਾ ਸਭ ਤੋਂ ਮਸ਼ਹੂਰ ਗੀਤ ਆ ਉਹ ਸੁਣਦੇ ਹਾਂ, ਅਤੇ ਉਸ ਤੋਂ ਬਾਅਦ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਜਾਰੀ ਰੱਖਾਂਗੇ।
1: ਵੇਖਾਂ ਯਾਦਾਂ ਕੁਲੀਆਂ ਵਿੱਚ ਹਵਾਵਾਂ ਦੇ, ਅੱਜ ਵੀ ਕੰਡੇ ਚੁਗਦਾ ਤੇਰੀਆਂ ਰਾਹਾਂ ਦੇ, ਤੈਨੂੰ ਫਿਰ ਤੋਂ ਖੁਸ਼ ਵੇਖਣ ਲਈ ਆਇਆ ਹਾਂ, ਇਸ਼ਕਾਂ ਨੂੰ ਮੈਂ ਲੇਖੇ ਲਾਤਾ ਸਾਵਾਂ ਦੇ।

0: ਹੈਲੋ ਦੋਸਤੋ, ਤੁਸੀਂ ਇਹ ਸੱਜਣ ਅਦੀਪ ਜੀ ਦੀ ਆਵਾਜ਼ ਦੇ ਵਿੱਚ ਕਿਊਰਸ ਦੀ ਗਾਣਾ ਸੁਣਿਆ। ਬੜਾ ਹੀ ਪਿਆਰਾ ਗਾਣਾ ਜਿਹੜਾ ਇਹ ਹੈਗਾ ਸੱਜਣ ਅਦੀਪ ਜੀ ਦਾ। ਦੋਸਤੋ, ਤੁਹਾਨੂੰ ਦੱਸਿਆ ਸੀ ਤੁਸੀਂ ਸੁਣ ਰਹੇ ਹੋ ਰੇਡੀਓ ਐਡੀਲੇਟ 101.5, ਜਿਹੜਾ ਕਿ ਇਹ ਸਾਡਾ ਆਪਣਾ ਮੇਲਾ ਪ੍ਰੋਗਰਾਮ ਹਰ ਚੌਥੇ ਐਤਵਾਰ ਪੇਸ਼ ਕੀਤਾ ਜਾਂਦਾ ਆ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖਰੇ ਵੱਖਰੇ ਕਲਾਕਾਰਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਅਤੇ ਉਹਨਾਂ ਦੇ ਹੀ ਮਨਪਸੰਦ ਦੇ ਗੀਤ ਸੁਣਾਉਂਦੇ ਹਾਂ। ਮੇਰੇ ਨਾਲ ਨੇ ਮਧੂਸ਼੍ਰੀ ਜੀ, ਅਗਲਾ ਕੁਐਸਚਨ ਜਿਹੜਾ ਉਹ ਪੁੱਛਣਗੇ ਸਾਡੇ ਜਿਹੜੇ ਅੱਜ ਦੇ ਗੈਸਟ ਆਏ ਹੋਏ ਨੇ ਉਹਨਾਂ ਨੂੰ।
1: ਸੱਜਣ ਅਦੀਪ ਜੀ, ਤੁਹਾਡੇ ਜਿਹੜੇ ਗੀਤ ਹੈ ਆਪਾਂ ਸੁਣਦੇ ਹਾਂ, ਉਹਨਾਂ 'ਚ ਨਾ ਭਾਵਨਾਵਾਂ ਬੜੀ ਖੂਬਸੂਰਤੀ ਨਾਲ ਦਰਸਾਈਆਂ ਗਈਆਂ ਹੁੰਦੀਆਂ, ਅਤੇ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਉਹ ਤੁਹਾਡੇ ਆਪਣੇ ਜ਼ਿੰਦਗੀ ਦੇ ਐਕਸਪੀਰੀਅੰਸ ਹੁੰਦੇ ਆ, ਅਨੁਭਵ ਹੁੰਦੇ ਆ, ਉਹ ਕਿਸ ਚੀਜ਼ ਤੋਂ ਪ੍ਰੇਰਿਤ ਹੁੰਦੀਆਂ ਨੇ?
2: ਕਿਉਂਕਿ ਅਸੀਂ ਸਮਾਜ 'ਚ ਰਹਿੰਦੇ ਹਾਂ ਤੇ ਉਹ ਚੀਜ਼ ਓਬਜ਼ਰਵ ਕਰਦੇ ਹਾਂ, ਕਿਉਂਕਿ ਇਸ਼ਕਾਂ ਦੇ ਲੇਖੇ ਲੱਗ ਗਏ ਜਾਂ ਆਪਾਂ ਤੜਕੇ ਲੜਕੇ ਹੱਥ ਨੇ ਕੁਝ, ਕਿ ਹਰ ਇੱਕ ਘਰ ਦੀ ਕਹਾਣੀ ਆ, ਇੱਕ ਇਸ਼ਕ 'ਚ ਡੁੱਬੇ ਆਸ਼ਕ ਦੀ ਕਹਾਣੀ ਆ, ਤਾਂ ਉਹ ਸਾਡੇ ਨਾਲ ਚੀਜ਼ਾਂ ਹੁੰਦੀਆਂ ਨੇ। ਬਟ ਇੱਕ ਜਿਹੜਾ ਕਲਾਕਾਰ ਆ ਉਹ ਇੱਕ ਮਾਧਿਅਮ ਆ, ਉਹ ਵੋਕਲ ਰਾਹੀਂ ਉਹ ਚੀਜ਼ ਪ੍ਰੈਜੈਂਟ ਕਰ ਦਿੰਦਾ, ਅਤੇ ਗਾਣਾ ਬਸ ਉਹੀ ਆ ਮੈਂ ਮੰਨਦਾ ਕਿ ਜੋ ਲੋਕਾਂ ਨਾਲ ਕਨੈਕਟ ਹੋਵੇ, ਜੋ ਲੋਕਾਂ ਨੂੰ ਲੱਗੇ ਕਿ ਹਾਂ ਇਹ ਤਾਂ ਮੇਰੀ ਗੱਲ ਆ, ਹੁੰਦੀ ਉਹ ਸਭ ਦੀ ਗੱਲ ਆ, ਅਤੇ ਅਸੀਂ ਬਸ ਮਾਧਿਅਮ ਰਾਹੀਂ ਉਹਨਾਂ ਤੱਕ ਪਹੁੰਚਾਉਣੇ ਆ, ਅਤੇ ਇਹ ਸਾਰੀਆਂ ਅਸੀਂ ਸਮਾਜ 'ਚੋਂ ਚੀਜ਼ਾਂ ਕਲੈਕਟ ਕਰਦੇ ਹਾਂ ਅਤੇ ਉਹਨੂੰ ਵੋਕਲ ਰਾਹੀਂ ਜਾਂ ਉਹਦੀ ਕੰਪੋਜ਼ ਕਰਕੇ ਚੀਜ਼ਾਂ, ਕਿਉਂਕਿ ਅਸੀਂ ਵੀ ਸਮਾਜ 'ਚ ਰਹਿੰਦੇ ਹਾਂ ਤਾਂ ਉਹ ਚੀਜ਼ ਨੂੰ ਫੀਲ ਕਰਦੇ
1: ਹਾਂ।
2: ਇਹ ਚੀਜ਼ ਆ
1: ਜਿਵੇਂ ਤੁਹਾਡਾ ਪਤੀਲੀ ਚਾਹ ਦੀ, ਉਹਦੇ ਵਿੱਚ ਪੂਰੀ ਪਿੰਡ ਦੀ ਜ਼ਿੰਦਗੀ,
2: ਪਿੰਡ ਦੀ ਗੱਲ,
1: ਸੱਭਿਆਚਾਰ ਦਰਸਾਇਆ ਗਿਆ, ਤੁਹਾਡਾ ਪੂਰਾ ਕਨੈਕਸ਼ਨ ਦਿਖਾਇਆ ਗਿਆ ਵੀ ਤੁਸੀਂ ਆਪਣੇ ਸੱਭਿਆਚਾਰ ਨਾਲ ਕਿਵੇਂ ਜੁੜੇ ਹੋਏ ਹੋ, ਹੈ ਨਾ? ਇਹ ਬੜਾ ਵਧੀਆ ਲੱਗਦਾ। ਹਾਂਜੀ ਪਰਮਜੀਤ ਜੀ, ਤੁਸੀਂ?
0: ਹਾਂਜੀ, ਮੇਰਾ ਅਗਲਾ ਕੁਐਸਚਨ ਇਹ ਹੈ ਤੁਹਾਨੂੰ ਕਿ ਤੁਸੀਂ ਜਿਹੜੇ ਗੀਤ ਲਿਖਦੇ ਹੋ ਉਹਨਾਂ ਵਿੱਚ ਕਾਫੀ ਲਿਖਦੇ ਹੋ, ਜ਼ਿਆਦਾਤਰ ਜਿਹੜੇ ਹੁਣ ਤੱਕ ਤੁਹਾਡੇ ਗੀਤ ਆਏ ਨੇ ਇਸ਼ਕ ਮੁਹੱਬਤ ਪਿਆਰ ਵਾਲੀ ਗੱਲ ਕਾਫੀ ਹੁੰਦੀ ਆ, ਤੇ ਉਹਦਾ ਕੀ ਕਾਰਨ ਆ ਉਹਦੇ ਪਿੱਛੇ?
2: ਨਹੀਂ, ਮੈਂ ਪੰਜਾਬੀ ਰੂਟਸ ਵਾਲੇ ਜਾਂ ਜਿਵੇਂ ਦੇਸ ਮਾਲਵਾ ਸਾਡਾ ਹੈ, ਦੇਸ ਮਾਲਵਾ ਜਾਂ ਪਿੰਡਾਂ ਦੇ ਜਾਏ ਹਾਂ, ਉਹ ਵੀ ਗੀਤ ਗਾਏ ਨੇ, ਕਿਉਂਕਿ ਇੱਕ ਆਰਟਿਸਟ ਹਰ ਇੱਕ ਗੀਤ ਨੂੰ ਗਾਉਣ ਦੀ ਕੋਸ਼ਿਸ਼ ਕਰਦਾ, ਅਤੇ ਇਸ਼ਕ ਮੁਹੱਬਤ ਵਾਲੇ ਵੀ ਮੈਂ ਗਾਏ ਨੇ, ਕਾਫੀ ਗਾਏ ਨੇ, ਅਤੇ ਹਰ ਇੱਕ ਫੀਲ ਨਾਲ ਗਾਉਣ ਦੀ ਕੋਸ਼ਿਸ਼ ਕੀਤੀ ਆ। ਬਟ ਇਹਦੇ ਪਿੱਛੇ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਦਿਲ 'ਤੇ ਸੱਟ ਵੱਜੀ ਵੀ ਹੈ ਤਾਂ ਇਸ਼ਕ ਮੁਹੱਬਤ ਵਾਲੇ ਗਾਉਂਦਾ, ਇਸ ਚੀਜ਼ ਨੂੰ ਵੱਧ ਮਹਿਸੂਸ ਕਰਦਾ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਕਿਉਂਕਿ ਜਦੋਂ ਵੀ ਕੋਈ ਰੋਮੈਂਟਿਕ ਗੀਤ ਜਿੱਦਾਂ ਵੀ ਕੋਈ ਸ਼ਾਇਰੀ ਮੈਨੂੰ ਚੰਗੀ ਲੱਗਦੀ ਹੈ ਤਾਂ ਮੈਂ ਉਹਨੂੰ ਗੁਣਗੁਣਾਉਣਾ ਜ਼ਰੂਰ ਆ। ਮੇਰੇ ਬੀਟ ਸੌਂਗ ਵੀ ਜਿੱਦਾਂ ਜਿੰਨੀ ਸਾਡੀ ਜੋੜੀ ਜੱਚਦੀ, ਉਹਨਾਂ ਨੂੰ ਵੀ ਲੋਕਾਂ ਨੇ ਬੜਾ ਪਿਆਰ ਦਿੱਤਾ, ਉਹ ਵੀ ਮੈਂ ਬੜੇ ਦਿਲੋਂ ਗਾਏ ਨੇ ਗੀਤ, ਅਤੇ ਬਟ ਇਹ ਆ ਕਿ ਕੁਛ ਇਸ਼ਕ ਮੁਹੱਬਤ ਵਾਲੇ ਗੀਤ ਲੋਕਾਂ ਦੇ ਦਿਲਾਂ ਤੱਕ ਜ਼ਿਆਦਾ ਪਹੁੰਚੇ ਨੇ, ਅਤੇ ਉਹ ਮੈਨੂੰ ਲੱਗਦਾ ਕਿ ਕਿਤੇ ਕਿਤੇ ਇਹ ਹੋ ਜਾਂਦਾ ਕਿ ਬਈ ਇਹਦੇ ਦਿਲ 'ਤੇ ਸੱਟ ਵੱਜੀ ਵੀ ਆ ਤਾਂ ਕਰਕੇ,
1: ਕਿਉਂਕਿ ਹਰ ਇੱਕ ਦੀ ਕਹਾਣੀ ਹੁੰਦੀ ਹੈ ਕੁਛ ਨਾ ਕੁਛ, ਜਿਵੇਂ ਤੁਸੀਂ ਕਹਿੰਦੇ ਕਾਲਜ ਯੂਨੀਵਰਸਿਟੀ ਪੜ੍ਹਿਆ ਉੱਥੇ ਦੇਖਿਆ ਹੋਇਆ, ਬਸ ਉਹ ਚੀਜ਼ ਦੇ ਗੀਤਾਂ 'ਚ ਦਰਸਾ ਦਿੰਦੇ ਹੋ ਤੁਸੀਂ?
2: ਹਾਂ ਉਹੀ ਆ ਕਿ ਗੀਤ ਮੈਂ ਸਾਰੇ ਗਾਏ ਨੇ, ਇਸ਼ਕ ਇਸ਼ਕਾਂ ਦੇ ਲੇਖੇ ਜਾਂ ਇਸ਼ਕ ਮੁਹੱਬਤ ਵਾਲੇ ਵੀ, ਜੋੜੀਆਂ ਵਾਲੇ ਵੀ, ਕਪਲ ਸੌਂਗ ਵੀ ਗਾਏ ਨੇ, ਫੈਮਿਲੀ ਸੌਂਗ ਵੀ ਗਾਏ ਨੇ, ਅਤੇ ਪਿੰਡ ਰੂਟਸ ਵਾਲੇ ਵੀ ਗਾਏ ਨੇ।
1: ਇਹਦੇ ਨਾਲ ਹੀ ਮਿਲਦਾ ਜੁਲਦਾ ਸਵਾਲ ਹੈ ਸੱਜਣ ਜੀ, ਵੀ ਕੋਈ ਵੀ ਨਵਾਂ ਗੀਤ ਬਣਾਉਣ ਤੋਂ ਪਹਿਲਾਂ ਤੁਹਾਡੀ ਕੀ ਸੋਚ ਹੁੰਦੀ, ਕੀ ਸੋਚਦੇ ਹੋ, ਮਤਲਬ ਕੋਈ ਵਿਸ਼ਾ ਜਾਂ ਕੀ, ਮਤਲਬ ਕਿਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋ ਪਹਿਲਾਂ?
2: ਸਭ ਤੋਂ ਪਹਿਲਾਂ ਫੀਲਿੰਗ, ਕਨੈਕਸ਼ਨ,
1: ਹਾਂਜੀ,
2: ਜੋ ਮਹਿਸੂਸ ਕਰਦੇ ਹੋ ਤੁਸੀਂ,
1: ਮੈਂ ਕਨੈਕਟ ਹੋ ਸਕਦਾ।
2: ਹਾਂ, ਪਹਿਲਾਂ ਅਸੀਂ ਇਹ ਦੇਖਦੇ ਹਾਂ ਕਿ ਜੋ ਗੱਲ ਕਨੈਕਟ ਹੋ ਸਕੇ, ਜੋ ਲੋਕ ਮਹਿਸੂਸ ਕਰਦੇ ਹੋਣ, ਜੋ ਗੱਲ ਲੋਕਾਂ ਨੂੰ ਲੱਗਦੀ ਹੋਵੇ ਸਾਡੀ ਗੱਲ ਆ, ਉਹ ਗੱਲ ਸਭ ਤੋਂ ਪਹਿਲਾਂ ਅਸੀਂ ਸੋਚਦੇ ਹਾਂ। ਬਾਕੀ ਗੱਲਾਂ, ਉਹਦਾ ਮਿਊਜ਼ਿਕ ਗਰੂਪ, ਚੀਜ਼ਾਂ, ਉਹ ਬਾਅਦ ਦੀਆਂ ਗੱਲਾਂ ਨੇ। ਪਹਿਲਾਂ ਅਸੀਂ ਸੋਚਦੇ ਹਾਂ ਕਿ ਹਾਂ ਇਹ ਗੱਲ ਲੋਕਾਂ ਦੀ ਆ, ਇਹ ਸਾਰੇ ਇਹਦੇ ਨਾਲ ਕਨੈਕਟ ਹੋ ਸਕਣਗੇ, ਇਹਨੂੰ ਮਹਿਸੂਸ ਕਰ ਸਕਣਗੇ,
1: ਇਹੀ ਤਾਂ ਮੇਨ ਚੀਜ਼ ਹੈ। ਤਾਂ ਹੀ ਤਾਂ ਦੇਖੋ ਲੋਕਾਂ ਤੱਕ ਆਵਾਜ਼ ਪਹੁੰਚਦੀ ਹੈ, ਵਿਊਜ਼ ਤਾਂ ਹੀ ਇੰਨੇ ਜ਼ਿਆਦਾ ਹੋ ਜਾਂਦੇ।
2: ਹਾਂਜੀ,
1: ਬਹੁਤ ਵਧੀਆ ਜੀ। ਹਾਂਜੀ ਪਰਮਜੀਤ ਜੀ, ਤੁਸੀਂ ਅੱਗੇ?
0: ਹਾਂਜੀ ਦੋਸਤੋ, ਤੁਹਾਨੂੰ ਦੱਸ ਰਹੀ ਹੈ ਤੁਸੀਂ ਸੁਣ ਰਹੇ ਰੇਡੀਓ ਐਡੀਲੇਟ 101.5, ਤੇ ਅੱਜ ਸਾਡੇ ਨਾਲ ਗੱਲਾਂ ਬਾਤਾਂ ਕਰ ਰਹੇ ਨੇ ਸੱਜਣ ਅਦੀਪ ਜੀ, ਤੇ ਉਹ ਇਸ ਟਾਈਮ ਐਡੀਲੇਟ ਦੇ ਵਿੱਚ ਹੈ, ਤੇ ਕੱਲ ਇਹਨਾਂ ਦਾ ਇੱਕ ਇਵੈਂਟ ਹੋਣ ਜਾ ਰਿਹਾ ਜਿਹੜਾ ਕਿ ਜੱਗੀ ਭਾਜੀ ਨੇ ਓਰਗਨਾਈਜ਼ ਕੀਤਾ ਆ, ਪਲੱਸ ਟੂ ਬੋਇਜ਼ ਇੰਟਰਟੇਨਮੈਂਟ ਵੱਲੋਂ ਇਹ ਓਰਗਨਾਈਜ਼ ਹੋਇਆ, ਤੇ ਮੈਂ ਥੋੜਾ ਜਿਹਾ ਹੁਣ ਜੱਗੀ ਭਾਜੀ ਜੀ ਨੂੰ ਪੁੱਛੂਗੀ, ਤੁਸੀਂ ਪਲੀਜ਼ ਇਸ ਇਵੈਂਟ ਬਾਰੇ ਕੁਝ ਦੱਸਣਾ ਚਾਹੋਗੇ ਸਰੋਤਿਆਂ ਨੂੰ?
3: ਹਾਂਜੀ, ਪਹਿਲਾਂ ਤਾਂ ਜੀ 101.5 ਰੇਡੀਓ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਅੱਜ ਮੌਕਾ ਦਿੱਤਾ, ਤੇ ਰਿਚ ਐਂਡ ਰੀਅਲ ਪ੍ਰੋਗਰਾਮ ਅਸੀਂ ਐਵਰੀ ਸੰਡੇ ਐਂਡ ਆਫ ਦ ਮੰਥ ਅਸੀਂ ਸਾਰੇ ਗੱਡੀਆਂ 'ਚ ਵੀ ਸੁਣਦੇ ਹਾਂ, ਤੇ ਬਹੁਤ ਪਿਆਰ ਤੁਹਾਨੂੰ ਮਿਲ ਰਿਹਾ, ਮੈਂ ਤੁਹਾਨੂੰ ਦੋਵਾਂ ਨੂੰ ਇਹਦਾ ਦੇਣਾ ਚਾਹੂੰਗਾ ਜੀ, ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਆਪਣੀ ਪੰਜਾਬੀ ਮਾਂ ਬੋਲੀ ਲਈ।
0: ਥੈਂਕ ਯੂ ਜੀ।
3: ਤੇ ਇਹ ਪੰਜਵਾਂ ਮੇਲਾ ਪੰਜਾਬਣਾ ਦਾ ਹੋਣ ਜਾ ਰਿਹਾ ਪੰਜਾਬ ਦੇ ਉੱਗੇ ਮਹਾਨ ਕਲਾਕਾਰ ਸੱਜਣ ਅਦੀਪ ਜੀ ਦੇ ਨਾਲ ਤੇ ਟਿਕਟ ਆਲਮੋਸਟ ਸਾਰੀਆਂ ਵਿਕੀ ਚੁੱਕੀਆਂ ਨੇ ਤੇ ਜਿਨ੍ਹਾਂ ਜਿਨ੍ਹਾਂ ਨੇ ਟਿਕਟਸ ਨਹੀਂ ਲਈਆਂ ਮੈਂ ਚਾਹਾਂਗਾ ਕਿ ਉਹ ਆਪੋ ਆਪਣੀਆਂ ਟਿਕਟਸ ਲੈ ਲੈਣ ਸਿਕਿਉਰਿਟੀ ਫੂਡ ਸਟਾਲ ਸੂਟਾਂ ਦੇ ਸਟਾਲ ਆਪਣੀਆਂ ਭੈਣਾਂ ਦੀ ਸਾਰਾ ਕੁਛ ਉੱਥੇ ਪ੍ਰਬੰਧ ਕੀਤਾ ਗਿਆ ਜੀ ਤੇ ਵੱਧ ਚੜ੍ਹ ਕੇ ਹਰ ਸਾਲ ਇੰਨਾ ਪਿਆਰ ਮਿਲਦਾ ਇਹ ਮੇਲਾ ਪੰਜਾਬਣਾ ਦੇ ਨੂੰ ਤੇ ਉਮੀਦ ਹੈ ਇਸ ਵਾਰ ਵੀ ਇੰਨਾ ਹੀ ਪਿਆਰ ਮਿਲੂਗਾ ਜੀ
0: ਹਾਂਜੀ ਜ਼ਰੂਰ ਉਮੀਦ ਕਰਦੇ ਹਾਂ ਸਾਰੇ ਜਿਹੜੇ ਸਰੋਤੇ ਸੁਣ ਰਹੇ ਆ ਖਾਸ ਕਰਕੇ ਜਿਹੜੀਆਂ ਕੁੜੀਆਂ ਸੁਣ ਰਹੀਆਂ ਨੇ ਉਹ ਆਈ ਥਿੰਕ ਇਸ ਇਵੈਂਟ ਵਿੱਚ ਪਹੁੰਚਣਗੀਆਂ ਜ਼ਰੂਰ ਤੇ ਇੰਜੋਏ ਕਰਨਗੇ
2: ਤੁਸੀਂ ਪਹੁੰਚਣਾ
0: ਹਾਂਜੀ ਹਾਂਜੀ ਜ਼ਰੂਰ ਮੈਂ ਵੀ ਪਹੁੰਚਣੀ ਸੱਜਣ ਜੀ ਨਾਲ ਹੁਣ ਮੇਰਾ ਅਗਲਾ ਕੁਐਸਚਨ ਹੈਗਾ ਆ ਜਿਸ ਤਰ੍ਹਾਂ ਕਿ ਆਪਾਂ ਹੁਣ ਗੱਲ ਕੀਤੀ ਹੈ ਕਿ ਤੁਸੀਂ ਇਸ ਇਵੈਂਟ 'ਚ ਕਰ ਰਹੇ ਹੋ ਕੱਲ੍ਹ ਪਰਫੋਰਮੈਂਸ ਕਰ ਰਹੇ ਹੋ ਅਤੇ ਤੁਹਾਨੂੰ ਆਸਟ੍ਰੇਲੀਆ 'ਚ ਤੁਸੀਂ ਥਰਡ ਟਾਈਮ ਆਏ ਹੋ
2: ਥਿੰਕ
0: ਅਤੇ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਆਸਟ੍ਰੇਲੀਆ ਦੇ ਵਿੱਚ ਆ ਕੇ ਜਾਂ
2: ਬਹੁਤ ਵਧੀਆ ਲੱਗਦਾ ਮੈਨੂੰ ਇੱਥੋਂ ਦੀ ਵਾਈਬ ਮੈਂ ਅਕਸਰ ਅਸੀਂ ਜਾਂਦੇ ਰਹਿੰਦੇ ਹਾਂ ਦੁਨੀਆ 'ਚ ਅਤੇ ਮੈਨੂੰ ਮੈਂ ਹਮੇਸ਼ਾ ਕਿਹਾ ਕਿ ਮੈਨੂੰ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਵਾਈਬ ਬਹੁਤ ਅੱਛੀ ਲੱਗਦੀ ਆ ਮੈਨੂੰ ਇੱਥੋਂ ਦੇ ਇੱਥੋਂ ਦਾ ਖਾਣ ਪੀਣ ਇੱਥੋਂ ਦਾ ਜਿਹੜਾ ਔਰਾ ਮੈਨੂੰ ਬਹੁਤ ਵਧੀਆ ਲੱਗਦਾ ਮੈਨੂੰ ਇੱਥੇ ਆਉਣਾ ਬਹੁਤ ਪਸੰਦ ਆ ਬਾਕੀ ਮੇਰੀ ਫੈਮਿਲੀ ਮੇਰੇ ਬ੍ਰਦਰ ਸਿਸਟਰ ਇੱਥੇ ਰਹਿੰਦੇ ਨੇ ਮੈਂ ਆਸਟ੍ਰੇਲੀਆ 'ਚ ਰਹਿੰਦੇ ਨੇ ਕਾਫੀ ਟਾਈਮ ਤੋਂ ਅਤੇ ਉਹਨਾਂ ਨਾਲ ਵੀ ਮੇਲ ਮਿਲਾਪ ਹੋ ਜਾਂਦਾ ਅਤੇ ਇੱਥੇ ਆ ਕੇ ਵੀ ਬੰਦਾ ਮਾਇੰਡ ਫਰੈਸ਼ ਹੋ ਜਾਂਦਾ ਥੋੜ੍ਹਾ ਜਿਹਾ ਕਈ ਵਾਰ ਤੁਸੀਂ ਕੰਮ ਕਰਦੇ ਕਰਦੇ ਥੱਕ ਜਾਂਦੇ ਹੋ ਅਤੇ ਮੈਂ ਅਕਸਰ ਇੱਥੇ ਆਉਣਾ ਮੈਨੂੰ ਮੇਰੇ ਦੋਸਤ ਇੱਕ ਦੋ ਹੈਗੇ ਨੇ ਆਰਟਿਸਟ ਨੇ ਉਹ ਉਹਨਾਂ ਦਾ ਕਈ ਵਾਰ ਗੇੜਾ ਨਹੀਂ ਵੱਜਿਆ ਉਹਨਾਂ ਨੇ ਮੈਨੂੰ ਹਮੇਸ਼ਾ ਕਹਿੰਦੇ ਆ ਸੱਜਣ ਤੂੰ ਦੋ ਤਿੰਨ ਵਾਰੀ ਜਾਇਆ ਸਾਨੂੰ ਵੀ ਲੈ ਜਾਇਆ ਨਾਲ ਆਸਟ੍ਰੇਲੀਆ ਅਸੀਂ ਜਾਣਾ ਚਾਹੁੰਦੇ ਹਾਂ ਉਹ ਉੱਧਰ ਕੰਟਰੀਆਂ 'ਚ ਬਹੁਤ ਬੜਾ ਘੁੰਮੇ ਨੇ ਅਤੇ ਮੈਂ ਕਿਹਾ ਪਤਾ ਨਹੀਂ ਮੇਰਾ ਥੋੜ੍ਹਾ ਇੱਕ ਦਿਨ ਨਾ ਕਦੇ ਸਬੱਬ ਬਣ ਜਾਂਦਾ ਇਹਨਾਂ ਪ੍ਰਮੋਟਰਸ ਕਰਕੇ ਭਰਾਵਾਂ ਕਰਕੇ ਅਤੇ ਬਟ ਮੈਂ ਆਪਿਆਂ ਨੂੰ ਬਲੈਸਿੰਗ ਸਮਝਦਾ ਕਿ ਮੈਨੂੰ ਆਉਣਾ ਬਣਦਾ ਮੇਰਾ ਇੱਥੇ ਵਾਰ ਵਾਰ
0: ਹਾਂਜੀ ਆਸਟ੍ਰੇਲੀਆ ਦੀ ਗੱਲ ਕੀਤੀ ਆ ਤੇ ਤੁਸੀਂ ਇੱਥੇ ਘੁੰਮਣ ਫਿਰਨ ਵਾਲੀਆਂ ਜਗ੍ਹਾ 'ਚ ਕਿੱਥੇ ਜਾਣਾ ਪਸੰਦ ਕਰਦੇ ਹੋ ਜਾਂ
2: ਗੋਲਡ ਕੋਸਟ ਬਹੁਤ ਹੀ ਲੱਗਦਾ ਗੋਲਡ ਕੋਸਟ ਬਾਕੀ ਜਿੱਥੇ ਤੁਹਾਡੇ ਆਪਦੇ ਮਿੱਤਰ ਪਿਆਰੇ ਹੋਣ ਜਿੱਥੇ ਭੈਣ ਭਰਾ ਹੋਣ ਉਹ ਤਾਂ ਜਗ੍ਹਾ ਆਲਮੋਸਟ ਖੂਬਸੂਰਤ ਹੁੰਦੀ ਹੀ ਹੁੰਦੀ ਹੈ
0: ਹਾਂਜੀ ਹਾਂਜੀ ਉਹ ਤਾਂ ਹੈ ਬਿਲਕੁਲ ਨੀਲਾ ਸ਼ੇਰੀ ਤੁਸੀਂ ਕੁਛ ਪੁੱਛਣਾ ਚਾਹੁੰਦੇ ਆ
1: ਹਾਂਜੀ ਜਿਵੇਂ ਤੁਸੀਂ ਆਪਾਂ ਗੀਤਾਂ ਦੀ ਗੱਲ ਕਰ ਰਹੇ ਸੀਗੇ ਵੀ ਮੈਂ ਪੁੱਛੂੰਗੀ ਤੁਸੀਂ ਰਿਕਾਰਡਿੰਗ ਤੋਂ ਪਹਿਲਾਂ ਆਪਣੇ ਆਪ ਨੂੰ ਕਿੱਦਾਂ ਤਿਆਰ ਕਰਦੇ ਹੋ ਜਿਵੇਂ ਹੁਣ ਆਸਟ੍ਰੇਲੀਆ ਹੀ ਆਉਣਾ ਸੀਗਾ ਤੁਹਾਨੂੰ ਪਤਾ ਸੀ ਇੱਥੇ ਤੁਹਾਡਾ ਸ਼ੋਅ ਹੋਣਾ ਹੈ ਨਾ ਜਾਂ ਇਸ ਲਈ ਇਹਨਾਂ ਚੀਜ਼ਾਂ ਲਈ ਤੁਸੀਂ ਆਪਣੇ ਆਪ ਨੂੰ ਕਿੱਦਾਂ ਤੁਸੀਂ ਐਕਸਾਈਟਿਡ ਹੁੰਦੇ ਹੋ ਜਾਂ ਕਿਵੇਂ ਕੀ ਕਰਦੇ ਹੋ
2: ਮੈਂ ਇੰਨਾ ਕੁ ਸੋਚਦਾ ਹੁੰਦਾ ਕਿ ਜੋ ਕੰਮ ਮੇਰਾ ਜਿੰਨਾ ਕੁ ਮੈਂ ਮੇਰੇ ਹੱਥ 'ਚ ਕੰਟਰੋਲ ਆ ਜਿਵੇਂ ਕੋਈ ਸਾਊਂਡ ਦਾ ਕੰਟਰੋਲ ਆ ਜਾਂ ਮੇਰੇ ਗੀਤਾਂ ਦਾ ਕੰਟਰੋਲ ਆ ਜਿਵੇਂ ਲੋਕਾਂ ਨੂੰ ਥੋੜ੍ਹਾ ਜਿਹਾ ਅਸੀਂ ਐਨਰਜੀ ਨੂੰ ਕੰਟਰੋਲ ਕਰ ਸਕਦੇ ਹਾਂ ਓਨਾ ਕੁ ਮੈਂ ਸੋਚਦਾ ਕਿ 50-70% ਮੇਰਾ ਕੰਟਰੋਲ ਆ ਬਾਕੀ 30% ਕੁਛ ਚੀਜ਼ਾਂ ਅਸੀਂ ਕੰਟਰੋਲ ਨਹੀਂ ਕਰ ਸਕਦੇ ਜ਼ਿਆਦਾ ਚੀਜ਼ਾਂ ਅਸੀਂ ਸਾਰਾ ਕੁਛ ਕੰਟਰੋਲ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਲਾਈਵ ਪ੍ਰੋਗਰਾਮ ਹੁੰਦਾ ਉਹ ਤੁਸੀਂ ਸਾਰਾ ਕੁਛ ਭਾਵੇਂ ਸਾਡੇ ਨਾਲ ਜੱਗੀ ਭਾਈ ਨੇ ਅਸੀਂ ਸਾਰੇ 100% ਦੇਣ ਦੀ ਕੋਸ਼ਿਸ਼ ਕਰਦੇ ਹਾਂ ਪਰ ਮੈਂ ਨਹੀਂ ਸੋਚਦਾ ਕਿ ਸਾਰਾ ਅਸੀਂ ਬੈਸਟ ਹੀ ਕਰਨਾ ਆਪਦੇ ਵੱਲ ਬੈਸਟ ਕਰਨਾ ਬਟ ਕੁਛ ਚੀਜ਼ਾਂ ਸਾਡੇ ਕੰਟਰੋਲ ਤੋਂ ਬਾਹਰ ਹੁੰਦੀਆਂ ਨੇ
1: ਬਸ ਤੁਸੀਂ ਆਪਣਾ ਇਹ ਸੋਚ ਦੋ ਵੀ ਮੈਂ ਤਾਂ 100%
2: ਦੇਣਾ ਜਿਹੜੀ ਚੀਜ਼ਾਂ ਸਾਡੇ ਕੰਟਰੋਲ 'ਚ ਨਹੀਂ ਹੈਗੀਆਂ ਉਹਦੇ ਬਾਰੇ ਮੈਂ ਸਟ੍ਰੈਸ ਨਹੀਂ ਰਹਿੰਦਾ ਮੇਰਾ ਕੰਮ ਹੈਗਾ ਲੋਕਾਂ ਦਾ ਐਂਟਰਟੇਨ ਕਰਨਾ ਬੈਸਟ ਪਰਫੋਰਮ ਕਰਨਾ ਐਨਰਜੀ ਰੱਖਣਾ ਅਤੇ ਜੋ ਆਏ ਨੇ ਉਹਨਾਂ ਨੂੰ ਵਧੀਆ ਗੀਤ ਸੁਣਾਉਣੇ ਅਤੇ ਜੇ ਉਹ ਚੀਜ਼ ਮੇਰੇ ਕੁਛ ਚੀਜ਼ਾਂ ਮੇਰੇ ਕੰਟਰੋਲ 'ਚ ਨਹੀਂ ਹੈਗੀਆਂ ਕੋਈ ਪ੍ਰੋਬਲਮ ਆ ਜਾਂਦੀ ਹੈ ਚੀਜ਼ਾਂ ਆ ਜਾਂਦੀਆਂ ਭਾਅ ਜੀ ਦੇ ਕੰਟਰੋਲ 'ਚ ਵੀ ਹੈਗੀਆਂ ਉਹਦੇ ਬਾਰੇ ਅਸੀਂ ਸਟ੍ਰੈਸ ਨਹੀਂ ਲੈਂਦੇ ਬਾਲਾ
1: ਹਾਂਜੀ ਕਿਸੇ ਵੀ ਚੀਜ਼ ਦੀ ਸਕਸੈਸ ਲਈ ਇਹੀ ਹੁੰਦਾ ਵੀ ਆਪਦੇ ਆਪ ਨੂੰ ਆਰਗੇਨਾਈਜ਼ ਕਰ ਲਓ ਪਹਿਲਾਂ ਬਾਕੀ ਚੀਜ਼ਾਂ ਦਾ ਕੰਟਰੋਲ 'ਚ ਆਈ ਜਾਂਦੀਆਂ
2: ਨਹੀਂ ਕੰਟਰੋਲ 'ਚ ਤੁਸੀਂ ਕਦੇ ਵੀ 100% ਕੰਟਰੋਲ ਤੁਹਾਡੇ ਕਦੇ ਵੀ ਕੋਈ ਚੀਜ਼ ਨਹੀਂ ਆ ਸਕਦੀ
1: ਹਾਂਜੀ
2: ਕਿਉਂਕਿ ਜੇ ਤੁਸੀਂ 100% ਕੰਟਰੋਲ 'ਚ ਲੈਣ ਦੀ ਕੋਸ਼ਿਸ਼ ਕਰੋਗੇ ਤੁਹਾਡਾ ਕੰਫੀਡੈਂਸ ਵੀ ਘਟੂਗਾ ਤੇ ਤੁਹਾਡਾ ਕਿਤੇ ਨਾ ਕਿਤੇ ਪਰਫਾਰਮੈਂਸ ਵੀ ਵੀਕ ਹੋਊਗਾ
1: ਹਾਂਜੀ ਮਤਲਬ ਕੰਟਰੋਲ ਤੋਂ ਮਤਲਬ ਵੀ ਥੋੜਾ ਪਰ ਖੁੱਲਾ ਛੱਡ ਦੋ ਤੇ ਸਹੀ ਜਿਹਾ ਹੋ ਜਾਂਦਾ ਸਾਰਾ ਕੁਝ ਹੈ ਨਾ ਜਦੋਂ ਆਪਦੀ એનર્ਜੀ ਪੂਰੀ ਹੋਵੇ ਵਾਈਬਸ ਅੱਛੀਆਂ ਹੋਣ
2: ਪੂਰਾ ਬਾਅਦ ਚ ਹੋ ਜਾਂਦੀਆਂ ਹਾਂ
1: ਹਾਂਜੀ
2: ਜੋ ਤੁਸੀਂ ਕਹਿੰਦੇ ਕਿ ਆ ਵੀ ਸਹੀ ਹੋਵੇ ਤੇ ਚੀਜ਼ ਉਹ ਸਹੀ ਨਹੀਂ ਹੁੰਦੀ ਤਾਂ ਉਹ ਜਿਹੜੀ ਚੀਜ਼ ਜਿੰਨੀ ਕੁ ਤੁਹਾਡੇ ਹੱਥ 'ਚ ਹੁੰਦੀ ਹੈ ਉਹ ਵੀ ਚਲੀ ਜਾਂਦੀ ਹੈ
1: ਹਾਂਜੀ ਜ਼ਿਆਦਾ ਸਟ੍ਰੈਸ ਲੈ ਕੇ ਨਹੀਂ ਵੀ ਆਪਣੇ ਵੱਲੋਂ ਬਸ ਬੈਸਟ ਦੋ
2: ਹਾਂ ਆਪਣੇ ਵੱਲੋਂ ਬੈਸਟ ਕਰੋ
1: ਹਾਂਜੀ ਹਾਂਜੀ ਨਹੀਂ ਬਹੁਤ ਵਧੀਆ ਗੱਲ ਹੈ ਜੀ
0: ਹਾਂਜੀ ਮੈਂ ਹੁਣ ਤੁਹਾਨੂੰ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਕੋਈ ਆਪਣੇ ਪਸੰਦ ਦਾ ਜਾਂ ਜਿਹੜਾ ਵੀ ਤੁਹਾਨੂੰ ਗੀਤ ਅੱਛਾ ਲੱਗਦਾ ਥੋੜ੍ਹਾ ਜਿਹਾ ਗੁਣਗੁਣਾ ਦਿਓ ਪਲੀਜ਼
2: ਮੈਨੂੰ ਪਿੰਡਾਂ ਦੇ ਜਾਏ ਬਹੁਤ ਪਸੰਦ ਆ ਦੱਸ ਕਿੱਦਾਂ ਸਮਝੇਗੇ ਨਹੀਂ ਪਿੰਡਾਂ ਦੀਆਂ ਬਾਤਾਂ ਨੂੰ ਨਲਕਿਆਂ ਦਾ ਪਾਣੀ ਇੱਥੇ ਸੌਂ ਜਾਂਦਾ ਰਾਤਾਂ ਨੂੰ ਉਹ ਗੀਤ ਦੀਆਂ ਮੈਂ ਤੁਹਾਨੂੰ 2-4 ਲਾਈਨ ਸੁਣਾਉਣਾ
0: ਹਾਂਜੀ ਜ਼ਰੂਰ
2: ਦੱਸ ਕਿੱਦਾਂ ਸਮਝੇਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ ਨਲਕਿਆਂ ਦਾ ਪਾਣੀ ਇੱਥੇ ਸੌ ਜਾਂਦਾ ਰਾਤਾਂ ਨੂੰ, ਖੁੱਲੀ ਹੋਈ ਪੁਸਤਕ ਵਰਗੇ ਰੱਖਦੇ ਨਾਰਾਜ਼ ਕੁੜੇ, ਟੱਪ ਜਾਂਦੀ ਕੋਠੇ ਸਾਡੇ ਹਾਸਿਆਂ ਦੀ ਆਵਾਜ਼ ਕੁੜੇ, ਗੱਲ ਤੈਨੂੰ ਹੋਰ ਜ਼ਰੂਰੀ ਦੱਸਦੇ ਆਂ ਪਿੰਡਾਂ ਦੀ, ਸਾਡੇ ਇੱਥੇ ਟੌਰ ਹੁੰਦੀ ਐ ਅੱਕਾਂ ਵਿੱਚ ਰਿੰਡਾਂ ਦੀ, ਗੋਰਾ ਰੰਗ ਹੱਥ ਚੋਂ ਕਿਰਜੂ ਕਿਰਦੀ ਜਿਵੇਂ ਰੇਤ ਕੁੜੇ, ਆ ਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ, ਆ ਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ।
0: ਥੈਂਕ ਯੂ ਜੀ, ਬਹੁਤ ਵਧੀਆ, ਤੁਹਾਡੀ ਆਵਾਜ਼ ਬਹੁਤ ਪਿਆਰੀ ਆ। ਆਪਾਂ ਇਸ ਤਰ੍ਹਾਂ ਹੀ ਕਰਦੇ ਹਾਂ, ਹੁਣ ਥੋੜ੍ਹੀ ਜਿਹੀ ਗੱਲਾਂ ਬਾਤਾਂ ਤੋਂ ਥੋੜ੍ਹੀ ਜਿਹੀ ਬ੍ਰੇਕ ਲੈਂਦੇ ਹਾਂ, ਅਤੇ ਤੁਹਾਡਾ ਆਹੀ ਗਾਣਾ ਜਿਹੜਾ ਤੁਸੀਂ ਸੁਣਾਇਆ ਆਪਾਂ ਇਹ ਪਲੇ ਕਰਦੇ ਹਾਂ, ਹੁਣ ਸੁਣਦੇ ਹਾਂ ਇਹ ਗੀਤ। ਦੋਸਤੋ ਆਪਾਂ ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਹੈਲੋ ਦੋਸਤੋ, ਤੁਸੀਂ ਸੁਣ ਲਿਓ ਰੇਡੀਓ ਐਡੀਲੇਟ 101.5 ਤੇ ਅੱਜ ਸਾਡੇ ਨਾਲ ਜੁੜੇ ਨੇ ਸੱਜਣ ਅਦੀਪ ਜੀ ਸਟੂਡੀਓ ਦੇ ਵਿੱਚ। ਮੈਂ ਤੁਹਾਨੂੰ ਦੱਸਾਂ ਕਿ ਮੈਂ ਹਾਂ ਪਰਮਜੀਤ ਤੇ ਮੇਰੇ ਨਾਲ ਨੇ ਨੀਲਾ ਸ਼੍ਰੀ ਜੀ, ਜਿਹੜੀ ਕਿ ਅੱਜ ਗੱਲਾਂ ਪਤਾ ਕਰ ਰਹੇ ਹਾਂ ਅੱਜ ਦੇ ਸਾਡੇ ਗੈਸਟ ਜੀ ਦੇ ਨਾਲ ਗੈਸਟ ਨਾਲ। ਸੱਜਣ ਜੀ, ਅਗਲਾ ਸਵਾਲ ਮੇਰਾ ਤੁਹਾਨੂੰ ਇਹ ਆ, ਤੁਸੀਂ ਥੋੜ੍ਹਾ ਜਿਹਾ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦੇ ਹੋ ਕਿ ਫਿਊਚਰ ਪਲੈਨਸ ਤੁਹਾਡੇ ਕੀ ਨੇ?
1: ਫਿਊਚਰ ਪਲੈਨ ਜ਼ਿਆਦਾ ਹੁਣ ਅਸੀਂ ਇਸ ਤੋਂ ਬਾਅਦ ਮੈਂ ਸਿੰਗਲ ਟਰੈਕ ਕਰ ਰਿਹਾ, ਅਸੀਂ ਇੱਥੇ ਵੀਡੀਓ ਬਣਾਉਣੀ ਹੈ ਮੈਲਬੋਰਨ 'ਚ ਅਤੇ ਨੈਕਸਟ ਗੀਤ ਦੀ, ਅਤੇ ਉਹ ਸਾਡਾ ਇੱਕ ਪਲੈਨ ਆ। ਅਤੇ ਬਾਕੀ ਅਸੀਂ ਜਿਹੜੇ ਈ ਪੀ ਬਾਰੇ ਕੁਛ ਪਲੈਨ ਕਰ ਰਹੇ ਹਾਂ, ਜਿਹੜੀ ਅਗਾਂਹ ਵੈਡਿੰਗ ਸੀਜ਼ਨ ਤੋਂ ਪਹਿਲਾਂ ਆਊਗੀ, ਅਤੇ ਬਸ ਫਿਲਹਾਲ ਇਹੀ ਨੇ। ਬਾਕੀ ਸਾਡੇ ਜ਼ਿਆਦਾ ਅਸੀਂ ਵੈਡਿੰਗ ਸ਼ੋਅ ਲਾਉਣੇ ਹਾਂ, ਉਹਦੀ ਅਸੀਂ ਤਿਆਰੀ ਕਰ ਰਹੇ ਹਾਂ, ਅਤੇ ਇਹ ਇਹ ਜ਼ਿਆਦਾ ਪਲੈਨ ਨੇ ਇੱਦਾਂ ਦੇ ਗੀਤਾਂ ਦੇ ਮਾਮਲੇ 'ਚ ਹੀ।
2: ਗੀਤਾਂ ਦੇ ਮਾਮਲੇ 'ਚ ਜਿਵੇਂ ਆਪਾਂ ਗੀਤਾਂ ਦੇ ਨਾਲ ਜੁੜਿਆ ਹੋਇਆ ਸਵਾਲ ਕਰਦੇ ਹਾਂ ਜੀ, ਹੁਣ ਤੱਕ ਦੇ ਸੰਗੀਤ ਦੇ ਸਫ਼ਰ 'ਚ ਕਿਹੜਾ ਇਹੋ ਜਿਹਾ ਪਲ ਹੈ ਜਿਹਤੇ ਤੁਹਾਨੂੰ ਸਭ ਤੋਂ ਵੱਧ ਮਾਣ ਹੈ?
1: ਸਭ ਤੋਂ ਵੱਧ ਮਾਣ ਉਹੀ ਆ ਕਿ ਜਦੋਂ ਤੁਹਾਨੂੰ ਪਹਿਲੀ ਵਾਰ ਕਿਤੇ ਨਾ ਕਿਤੇ ਇੰਨੀ ਪ੍ਰੇਜ਼ ਮਿਲਦੀ ਆ, ਕਿਉਂਕਿ ਪਹਿਲਾਂ ਤੁਸੀਂ ਪੜ੍ਹਦੇ ਹੋ ਉਦੋਂ ਵੀ ਤੁਹਾਨੂੰ ਇੰਨੀ ਐਪਰੀਸ਼ੀਏਸ਼ਨ ਮਿਲਦੀ ਨਹੀਂ, ਜੋ ਤੁਸੀਂ ਫੈਮਿਲੀ 'ਚ ਹੁੰਦੇ ਹੋ ਘਰ ਦੇ ਤੁਹਾਨੂੰ ਪਤਾ ਹੀ ਕਿੰਨੇ ਕੁ ਐਪਰੀਸ਼ੀਏਟ ਕਰਦੇ ਤੁਹਾਨੂੰ। ਅਤੇ ਜਦੋਂ ਪਹਿਲਾਂ ਸਾਡਾ ਗੀਤ ਚੱਲਿਆ, ਮੈਨੂੰ ਅੱਜ ਵੀ ਯਾਦ ਆ ਕਿ ਅਸੀਂ ਨਾ ਸੋਸ਼ਲ ਮੀਡੀਆ 'ਤੇ ਪਾਇਆ ਇਸ਼ਕਾਂ ਦੇ ਲੇਖੇ, ਉਹ 16 ਫਰਵਰੀ 2016 ਦੀ ਗੱਲ ਆ। ਅਤੇ ਉਹ ਪਹਿਲੀ ਵਾਰ ਮੈਂ ਆਪਣੇ ਲਈ ਇੰਨੀ ਐਪਰੀਸ਼ੀਏਸ਼ਨ ਸੁਣੀ, ਇੰਨੀ ਤਾਰੀਫ ਸੁਣੀ, ਮੈਂ ਕਦੇ ਇੰਨੀ ਆਪਣੀ ਪਹਿਲਾਂ ਤਾਰੀਫ ਕਦੇ ਸੁਣੀ ਨਹੀਂ ਸੀ।
2: ਫੋਨ ਵੀ ਆਉਂਦੇ ਹੋਣੇ ਆਸੇ ਪਾਸੇ,
1: ਫੋਨ ਮੈਸੇਜ ਮੈਨੂੰ ਲੋਕਾਂ ਨੇ ਇੱਥੋਂ ਕਹਿ ਤਾ ਕਿ ਸੱਜਣ ਕਿ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਆ, ਪੈਸੇ ਦੀ, ਚੀਜ਼ਾਂ ਦੀ, ਤੂੰ ਪਿੱਛੇ ਨਹੀਂ ਹਟਣਾ, ਅਸੀਂ ਖੜੇ ਹਾਂ।
2: ਕਿੰਨਾ ਹੌਸਲਾ ਵੱਧਦਾ ਦੇਖੋ ਵੀ,
1: ਕੰਪਨੀਆਂ ਤਾਂ ਜੀ ਬਹੁਤ ਪਿੱਛੇ ਰਹਿ ਗਈਆਂ।
2: ਅੱਛਾ ਜੀ,
1: ਹਾਂਜੀ। ਲੋਕਾਂ ਨੇ, ਲੋਕ ਕਹਿੰਦੇ ਵੀ ਦੱਸ ਤੈਨੂੰ ਕਿੰਨੇ ਲੱਖ ਰੁਪਇਆ ਚਾਹੀਦਾ, ਤੈਨੂੰ ਅਸੀਂ ਦਿੰਦੇ ਹਾਂ, ਅਸੀਂ ਭੇਜਦੇ ਹਾਂ, ਕਹਿਣ ਵਾਲੇ ਨਹੀਂ ਭੇਜੇ ਵੀ ਮੈਨੂੰ ਇੰਨੇ ਮਹਿੰਗੇ ਮਹਿੰਗੇ ਗਿਫਟ, ਇੰਨੇ ਮਹਿੰਗੇ ਮਹਿੰਗੇ ਫੋਨ, ਘੜੀਆਂ, ਕੀ ਕੁਛ। ਦੇਖੋ ਇੱਕ ਗੀਤ ਨਾਲ ਮੈਂ ਪਹਿਲੀ ਵਾਰ ਇੰਨੀਆਂ ਚੀਜ਼ਾਂ ਮਹਿੰਗੀਆਂ, ਚਲੋ ਇੱਕ ਤੁਸੀਂ ਨੋਰਮਲ ਫੈਮਿਲੀ 'ਚ ਹੁੰਦੇ ਹੋ ਅਤੇ ਪਹਿਲੀ ਵਾਰ ਤੁਸੀਂ ਇੰਨੀਆਂ ਚੀਜ਼ਾਂ ਦੇਖਦੇ ਹੋ, ਸਰੋਤਿਆਂ ਨੇ ਤੁਹਾਨੂੰ ਦਿੱਤੀਆਂ,
2: ਬਿਲਕੁਲ,
1: ਅਤੇ ਉਹ ਮੈਨੂੰ ਹਮੇਸ਼ਾ ਪਲ ਯਾਦ ਆ, ਅਤੇ ਪਲ ਯਾਦ ਵੀ ਰਹੂਗਾ। ਅਤੇ ਲੋਕਾਂ ਨੇ ਸਪੋਰਟ ਵੀ ਕੀਤੀ, ਮਹਿੰਗੇ ਮਹਿੰਗੇ ਆਪਦੇ ਤੋਹਫੇ ਵੀ ਦਿੱਤੇ, ਤੇ ਨਾਲ ਹਮੇਸ਼ਾ ਖੜੇ ਵੀ।
2: ਦੇਖੋ ਇਹਨਾਂ ਚੀਜ਼ਾਂ ਨਾਲ ਅੱਗੇ ਵਧਣ ਦਾ ਹੌਸਲਾ ਪੈਂਦਾ ਹੈ ਨਾ, ਵੀ ਆਪਾਂ ਅੱਗੇ ਵਧੀਏ, ਵਧੀਆ ਚੀਜ਼ ਹੈ।
1: ਲੋਕ ਕਹਿੰਦੇ ਕਿ ਤੂੰ, ਮੈਨੂੰ ਇਹ ਗੱਲ ਕਹੀ ਗਈ, ਮੈਂ ਹਜੇ 50-50 ਸੀਗਾ ਵੀ ਮੈਂ, ਮੇਰੇ ਸੋਚ ਸੀਗੀ ਕਿ ਮੈਂ ਪਤਾ ਨਹੀਂ ਇੰਡਸਟਰੀ 'ਚ ਆਉਣਾ ਨਹੀਂ ਆਉਣਾ, ਕਿਉਂਕਿ ਮੈਂ, ਮੇਰੀ ਸੋਚ ਸੀਗੀ ਕਿ ਮੈਂ ਨਾ ਪੈਸੇ ਨਹੀਂ ਲਾਉਣੇ ਹੈਗੇ ਕੋਲੋਂ ਆਪਦੇ, ਮੈਂ ਜੇ ਮੇਰੇ ਪ੍ਰੋਡਕਟ 'ਚ ਦਮ ਹੋਊਗਾ ਤਾਂ ਮੈਂ ਆਊਂਗਾ ਇੰਡਸਟਰੀ 'ਚ, ਜੇ ਲੋਕ ਕਹਿਣਗੇ।
2: ਹਾਂਜੀ,
1: ਜੇ ਲੋਕ ਕਹਿਣਗੇ ਸੱਜਣ ਤੂੰ ਆ, ਮੈਨੂੰ ਸੁਣਨਾ ਚਾਹੁੰਦੇ ਆ, ਤਾਂ ਮੈਂ ਆਊਂਗਾ, ਨਹੀਂ ਮੈਂ ਐਵੇਂ ਲੋਕਾਂ ਨੂੰ, ਲੋਕ ਮੈਨੂੰ ਸੁਣਨਾ ਨਹੀਂ ਚਾਹੁੰਦੇ, ਲੋਕ, ਮੈਂ ਐਵੇਂ ਲੋਕਾਂ ਦੇ ਕੰਨ ਪਾੜੀ ਚੱਲਾਂ।
2: ਬਿਲਕੁਲ, ਤੁਸੀਂ ਉਹ ਚੀਜ਼ ਫੜੀ ਵੀ,
1: ਮੈਂ ਤਾਂ ਸੋਚ ਸੀਗੀ। ਤੇ ਫਿਰ ਮੈਨੂੰ ਬਹੁਤ ਲੋਕਾਂ ਨੇ ਕਿਹਾ ਕਿ ਤੈਨੂੰ ਇੰਡਸਟਰੀ 'ਚ ਆਉਣਾ ਚਾਹੀਦਾ, ਤੂੰ ਆ, ਤੇਰੀ ਲੋੜ ਆ ਸਾਨੂੰ, ਅਸੀਂ ਤਿੱਥੋਂ ਇੱਦਾਂ ਦੇ ਗੀਤ ਸੁਣਨਾ ਚਾਹੁੰਦੇ ਹਾਂ। ਫਿਰ ਮੈਂ ਇੰਡਸਟਰੀ 'ਚ ਆਇਆ।
2: ਮਤਲਬ ਤੁਹਾਡੇ ਪਹਿਲੇ ਗੀਤ ਨੇ ਬਹੁਤ ਹੌਸਲਾ ਵਧਾਇਆ।
1: ਹਾਂਜੀ ਹਾਂਜੀ, ਪਹਿਲੇ ਗੀਤ ਨਹੀਂ, ਫਿਰ ਕੰਪਨੀਆਂ ਆ ਗਈਆਂ, ਤੇ ਮੈਨੂੰ ਇੰਨੇ ਕਮੈਂਟ ਮਾਰੇ, ਇੰਨੇ ਕਮੈਂਟ ਉਹ ਗੀਤ ਤੇ ਆਏ, ਮੈਂ ਦਿਨ ਰਾਤ ਕਮੈਂਟ ਹੀ ਪੜ੍ਹਦਾ ਰਹਿੰਦਾ ਸੀ, ਦਿਨ ਰਾਤ ਕਮੈਂਟ ਹੀ ਪੜ੍ਹਦਾ ਹੁੰਦਾ ਸੀਗਾ ਇਹ ਚੀਜ਼।
0: ਆਈ ਥਿੰਕ ਉਸ ਗੀਤ ਦੇ ਵਿੱਚ ਕੁਛ ਇਹੋ ਜਿਹਾ ਸੀਗਾ ਜਿਹੜਾ ਸਾਰਿਆਂ ਦਾ ਇੰਨਾ ਪਿਆਰ ਮਿਲਿਆ, ਜਾਂ ਉਹਦੇ ਬੋਲ ਸਾਰਿਆਂ ਨੂੰ ਪਸੰਦ ਹੋਣੇ। ਕਈ ਵਾਰੀ ਉਹ ਇਸ ਤਰ੍ਹਾਂ ਹੁੰਦਾ ਕਿ ਹਰੇਕ ਦੇ ਕਲੋਜ਼ ਹੁੰਦਾ ਉਹ ਗੀਤ, ਕਿ ਬਹੁਤ ਫੀਲ ਉਹਨਾਂ ਨੂੰ।
1: ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਗੀਤ ਕਈ ਵਾਰ ਬਹੁਤ ਬਿਲੀਅਨ ਚਲੇ ਜਾਂਦੇ ਨੇ, ਬਟ ਨਾ ਉਹ ਚੀਜ਼ ਲਿਖਣ ਵਾਲੇ ਨੂੰ ਪਤਾ ਸੀ ਏਡੀ ਵੱਡੀ ਸੀ, ਨਾ ਉਹ ਗਾਉਣ ਵਾਲੇ ਨੂੰ ਪਤਾ ਸੀ।
2: ਉਹ ਕਨੈਕਟ ਹੀ ਕਈ ਵਾਰ ਇਦਾਂ ਹੋ ਜਾਂਦਾ ਹੈ, ਉਹ ਕਨੈਕਸ਼ਨ
1: ਹੀ, ਉਹ ਚੀਜ਼, ਕੰਪੋਜੀਸ਼ਨ, ਉਹ ਵੋਕਲ, ਉਹ ਕਨੈਕਸ਼ਨ ਹੀ ਏਡਾ ਵੱਡਾ ਬਣ ਗਿਆ ਕਿ ਉਹ ਲੋਕਾਂ ਦੇ ਹਮੇਸ਼ਾ ਲਈ ਦਿਲਾਂ 'ਚ ਬੈਠ ਗਏ,
2: ਛਾ ਗਿਆ। ਬਿਲਕੁਲ, ਹਾਂਜੀ, ਕਈ ਗੀਤ ਹੁੰਦੇ ਆ ਦਿਲਾਂ ਤੇ ਸਾਰੀ ਉਮਰ ਰਾਜ ਕਰਦੇ ਆ,
1: ਸਾਰੀ ਉਮਰ ਰਾਜ ਕਰਦੇ ਨੇ, ਉਹ ਉਹਨਾਂ ਗੀਤਾਂ ਵਿੱਚੋਂ ਇਸ਼ਕਾਂ ਦੇ ਲੇਖੇ ਇੱਕ ਗੀਤ ਆ,
2: ਗੀਤ, ਹਾਂਜੀ। ਤੇ
0: ਹਾਂਜੀ, ਸੋਰੀ ਸੱਜਣ ਜੀ, ਮੈਂ ਇਹ ਪੁੱਛਣਾ ਚਾਹੁੰਦੀ ਸੀ ਕਿ ਤੁਹਾਡੀ ਕੰਪਨੀ ਇੱਕ ਹੈਗੀ ਆ ਨਾ, ਤੁਸੀਂ ਉਹਦੇ ਬਾਰੇ ਥੋੜਾ ਜਿਹਾ ਦੱਸਣਾ ਚਾਹੋਗੇ?
1: ਹਾਂ, ਮੇਰੀ ਸੱਜਣਾਂ ਦੀ ਮਿਊਜ਼ਿਕ ਕੰਪਨੀ ਆ, ਇਸ਼ਕਾਂ ਦੇ ਲੇਖੇ 2, ਜਿਵੇਂ ਦੇਸ ਮਾਲਵਾ, ਇੱਕੋ ਜਿਹੇ ਜਿਹੜੇ ਕਾਫੀ ਮਿਲੀਅਨਸ ਗੀਤ ਗਏ ਨੇ, ਉਹ ਮੇਰੀ ਆਪਦੀ ਕੰਪਨੀ ਦੇ ਗੀਤ ਨੇ। ਹੁਣ ਅਸੀਂ ਨੈਕਸਟ ਵੀ ਆਪਦੀ ਕੰਪਨੀ 'ਚ ਗੀਤ ਕਰ ਰਹੇ ਹਾਂ, ਜ਼ਿਆਦਾ ਮੈਂ ਕੰਮ ਆਪਦੀ ਕੰਪਨੀ 'ਚ ਕਰਦਾ, ਆਪ ਹੀ ਅਸੀਂ ਪ੍ਰੋਡਿਊਸਰ ਹਾਂ ਅਤੇ ਆਪ ਹੀ ਚੀਜ਼ਾਂ ਨੂੰ ਪ੍ਰਜੈਂਟ ਕਰਦੇ ਹਾਂ। ਅਤੇ ਅਸੀਂ ਖੋਲ੍ਹੀ ਉਹ ਤਾਂ ਗੀ ਕਿ ਜਦੋਂ ਉਹ ਪਹਿਲਾਂ ਗੱਲ ਆ ਜਾਂਦੀ ਕਿ ਜਦੋਂ ਗੀਤ ਚੱਲ ਗਿਆ ਅਤੇ ਫਿਰ ਤੁਸੀਂ ਨਵੀਂ ਚੀਜ਼ ਬਣਾ ਲੈਂਦੇ ਹੋ, ਅਤੇ ਫਿਰ ਮੈਂ ਇੱਕ ਦੋ ਕੰਪਨੀ ਨੂੰ ਦਿਖਾਈਆਂ, ਕਿਉਂਕਿ ਮੇਰੇ ਉਹ ਮਿੱਤਰ ਯਾਰ ਮਿੱਤਰ ਸੀਗੇ, ਮੈਂ ਖੈਰ ਆਪਾਂ ਆਹ ਚੀਜ਼ ਬਣਾਈ ਆ, ਪਿੰਡਾਂ 'ਤੇ ਜਾਏ ਗਾਣਾ ਸੀਗਾ, ਤੇ ਉਹ ਕੰਪਨੀਆਂ ਕਹਿਣ ਲੱਗ ਗਈਆਂ ਕਿ ਯਾਰ ਨਹੀਂ ਇਹ ਨਹੀਂ, ਅੱਜ ਕੱਲ੍ਹ ਤਾਂ ਇਹ ਚੱਲ ਰਿਹਾ, ਅੱਜ ਕੱਲ੍ਹ ਤਾਂ ਇਹ ਚੱਲ ਰਿਹਾ, ਇਹ ਨਹੀਂ ਯਾਰ, ਇਹ ਤਾਂ ਇਹਦੇ ਵਿੱਚ ਤਾਂ ਆਹ ਕਮੀ ਹੈ, ਇਹਦੀ ਕੰਪੋਜੀਸ਼ਨ ਸੈੱਟ ਕਰ। ਫਿਰ ਅਸੀਂ ਜਿਵੇਂ ਉਹ ਕਹਿੰਦੇ ਮਰਦੇ ਨੇ ਅੱਕ ਚੱਬਿਆ, ਮੈਂ ਕਿਹਾ ਆਪ ਹੀ ਬਣਾ ਲਈਏ ਆਪਾਂ ਉਹ, ਬਟ ਉਹ ਗੀਤ ਨੇ ਸਾਡੀ ਫੇਰ ਕੰਪਨੀ ਸਟੈਬਲਿਸ਼ ਕਰਤੀ, ਤੇ ਜਦੋਂ ਗੀਤ ਚੱਲ ਜੇ ਉਹ ਫਿਰ ਕਹਿੰਦੇ ਯਾਰ ਅਸੀਂ, ਫਿਰ ਤਾਂ ਸਾਰਾ ਕੁਛ ਸਹੀ ਲੱਗਣ ਲੱਗ ਜਾਂਦਾ ਜੀ।
2: ਬਿਲਕੁਲ, ਫਿਰ
1: ਬਾਅਦ 'ਚ ਤਾਂ ਗੱਲਾਂ ਹੋਰ ਹੋ ਜਾਂਦੀਆਂ ਨੇ,
2: ਨਾਲੇ ਹੁੰਦਾ ਨਾ ਵੀ ਹੁਣ ਕੁਛ ਐਡਿਟ ਨਹੀਂ ਕਰਨਾ, ਮੈਂ ਆਪਣੇ ਮਨ ਮੁਤਾਬਕ ਕਰ ਸਕਦਾ।
1: ਹਾਂ, ਥੋੜ੍ਹੀ ਆਰਟ ਕਿਤੇ ਨਾ ਕਿਤੇ ਆਰਟ ਰਹਿੰਦੀ ਆ, ਨਹੀਂ ਫਿਰ ਆਰਟ 'ਚ ਨਾ ਜਿਹੜਾ ਪ੍ਰੋਡਿਊਸਰ ਹੁੰਦਾ ਉਹ ਕਿਤੇ ਨਾ ਕਿਤੇ ਬਿਜ਼ਨਸ ਵਾੜ ਕੇ ਵੀ ਫਲਾਣੇ ਵਰਗਾ ਗੀਤ ਲੈ ਕੇ ਆਓ ਯਾਰ, ਫਲਾਣਾ ਗੀਤ ਬਹੁਤ ਚੱਲਿਆ ਸੀ, ਉਹ ਫਿਰ ਤੁਹਾਡੀ ਕਿਤੇ ਨਾ ਕਿਤੇ ਜਿਹੜੀ ਕ੍ਰੀਏਟੀਵਿਟੀ ਆ ਆਰਟ ਆ ਉਹ ਕਿਤੇ ਨਾ ਕਿਤੇ ਘੱਟ ਜਾਂਦੀ।
0: ਤੁਸੀਂ ਆਪਣੀ ਕੰਪਨੀ ਦੇ ਵਿੱਚ ਜਿਸ ਤਰ੍ਹਾਂ ਹੁਣ ਨਵੇਂ ਆਰਟਿਸਟ ਕਈ ਆਉਂਦੇ ਆ ਤੁਹਾਡੇ ਕੋਲ ਰਿਕੁਐਸਟ ਕਰਨ ਆਉਂਦੇ ਹੁੰਦੇ ਆ, ਫਿਰ ਉਹਨਾਂ ਨੂੰ ਮੌਕਾ ਦਿੰਦੇ ਹੋ ਕਿ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋ ਜੇ ਤੁਸੀਂ ਉਹਨਾਂ ਨੂੰ ਮੌਕਾ ਦਿੰਦੇ ਹੋ?
1: ਮੈਂ ਵਿੱਚ ਕੁਛ ਨਵੇਂ ਨਵੇਂ ਆਰਟਿਸਟਾਂ ਦੇ ਜਿਹੜੇ ਮੇਰੇ ਮਿੱਤਰ ਸੀਗੇ ਉਹਨਾਂ ਨੂੰ ਮੌਕਾ ਦਿੱਤਾ ਵੀ ਆ, ਉਹਨਾਂ ਗਾਏ ਵੀ ਆ, ਅਤੇ ਬਟ ਜਿਹੜੀ ਮੇਰੀ ਆਪਣੇ ਨਾਂ 'ਤੇ ਕੰਪਨੀ ਉਹਦੇ ਵਿੱਚ ਅਸੀਂ ਘੱਟ ਕਰਦੇ ਹਾਂ, ਕਿਉਂਕਿ ਉਹ ਮੈਂ ਆਪਣੇ ਨਾਂ 'ਤੇ ਜਿਹੜਾ ਸਾਡਾ ਬ੍ਰਾਂਡ ਬਣਾਇਆ ਵਾ ਉਹਨੂੰ ਹੀ ਅਸੀਂ ਜ਼ਿਆਦਾ ਪ੍ਰਮੋਟ ਕਰਦੇ ਹਾਂ। ਹੁਣ ਅਸੀਂ ਇੱਕ ਚੀਜ਼ ਕੰਪਨੀ ਹੋਰ ਲਾ ਰਹੇ ਹਾਂ, ਅਤੇ ਕੋਈ ਬਾਕੀ ਮੇਰੇ ਯਾਰਾਂ ਮਿੱਤਰ ਦੀਆਂ ਕੰਪਨੀਆਂ ਹੈਗੀਆਂ ਨੇ ਦੋਸਤਾਂ ਦੀਆਂ, ਅਤੇ ਜੇ ਕੋਈ ਮੇਰਾ ਮਿੱਤਰ ਪਿਆਰਾ ਹੈਗਾ ਜਾਂ ਕੋਈ ਕੰਪਨੀ 'ਚ ਕਰਨਾ ਤਾਂ ਮੈਂ ਉਹਨਾਂ ਨੂੰ ਉਹ ਰਿਕਮੈਂਡ ਕਰ ਦਿੰਦਾ, ਅਤੇ ਉਹ ਕਰ ਵੀ ਦਿੰਦੇ ਨੇ ਗਾਣੇ ਉਹਨਾਂ ਦੇ ਰਿਲੀਜ਼, ਅਤੇ ਅਸੀਂ ਆਪਦੀ ਕੰਪਨੀ ਮੈਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਅਸੀਂ ਕਰਕੇ ਥੋੜ੍ਹਾ ਜਿਹਾ ਘੱਟ ਕਰਦੇ ਹਾਂ, ਬਟ ਪਹਿਲਾਂ ਅਸੀਂ ਕੀਤੇ ਵੀ ਨੇ, ਅਤੇ ਜੇ ਕੋਈ ਬਹੁਤ ਪਿਆਰਾ ਗੀਤ ਆ ਤਾਂ ਅਸੀਂ ਕੋਈ ਇੱਦਾਂ ਦੀ ਹਿਚਕਚਾਹਟ ਨਹੀਂ ਹੈਗੀ, ਰਿਲੀਜ਼ ਕਰ ਵੀ ਦਿੰਦੇ ਹਾਂ, ਪਰ ਗੀਤ ਪਿਆਰਾ ਹੋਣਾ ਚਾਹੀਦਾ।
2: ਤੁਸੀਂ ਜਿਵੇਂ ਇੰਨਾ ਤੁਹਾਡਾ ਸਫ਼ਰ ਇਹ ਚੱਲ ਰਿਹਾ ਵਧੀਆ ਜਾਰੀ ਹੈ, ਬਹੁਤ ਅੱਛੀ ਗੱਲ ਹੈ, ਵਧੀਆ, ਅਤੇ ਬਿਜ਼ੀ ਬਹੁਤ ਰਹਿੰਦੇ ਹੋਵੋਗੇ ਤੁਸੀਂ ਇਸ ਦੇ ਵਿੱਚ ਤਾਂ, ਹੈ ਨਾ, ਅਤੇ ਪਰਿਵਾਰ ਅਤੇ ਸੰਗੀਤ ਦੇ ਸਫ਼ਰ 'ਚ
1: ਹੋ ਜਾਂਦਾ ਕਈ ਯਾਰ, ਹਾਂ ਤੁਹਾਡੇ ਮਾਇੰਡ 'ਤੇ, ਕਿਉਂਕਿ ਨਾ ਇਹ ਜਿਹੜਾ ਕੰਮ ਆ ਥੋੜ੍ਹਾ ਮਾਇੰਡ ਵੀ 100% ਲੱਭਦਾ,
2: ਅਤੇ
1: ਥੋੜ੍ਹੀ ਟਰੈਵਲਿੰਗ ਵੀ ਹੋ ਜਾਂਦੀ ਹੈ। ਪਹਿਲਾਂ ਮੈਂ ਥੋੜ੍ਹੇ ਦਿਨ ਪਹਿਲਾਂ ਕੈਨੇਡਾ ਸੀਗਾ, ਅਤੇ ਹੁਣ ਇੱਧਰ 15 ਦਿਨਾਂ ਬਾਅਦ ਹੁਣ ਮੈਂ ਇੱਧਰ ਆ ਗਿਆ, ਅਤੇ ਹੋ ਜਾਂਦੀ ਹੈ ਚੀਜ਼ ਕਦੇ ਕਦੇ, ਫੈਮਿਲੀ ਕਰਕੇ ਵੀ ਹੋ ਜਾਂਦੀ ਹੈ, ਫਿਰ ਸ਼ੋਅ ਚੱਲ ਪੈਂਦੇ ਨੇ, ਬਟ ਮੈਨੇਜ ਹੋ ਜਾਂਦਾ,
2: ਬੈਲੈਂਸ ਬਣਾ ਲੈਂਦੇ,
1: ਮੈਨੇਜ ਹੋ ਜਾਂਦਾ, ਕਿਉਂਕਿ ਤੁਹਾਡੇ ਆਪਦੇ ਹੱਥ 'ਚ ਬਹੁਤ ਚੀਜ਼ਾਂ ਹੁੰਦੀਆਂ ਨੇ,
2: ਹਾਂਜੀ,
1: ਕਿ ਤੁਸੀਂ ਕੋਈ ਚੀਜ਼ ਫੈਮਿਲੀ ਨੂੰ ਕਿੰਨਾ ਕੁ ਟਾਈਮ ਦੇਣਾ, ਚੀਜ਼ਾਂ ਡਿਲੇ ਕਰਨੀਆਂ ਕਿ ਨਹੀਂ ਕਰਨੀਆਂ, ਕਾਫੀ ਚੀਜ਼ਾਂ ਮੈਨੇਜ ਬੰਦੇ ਡਿਪੈਂਡ ਕਰਦੀ ਹੈ।
2: ਹਾਂਜੀ, ਬਸ ਉਹੀ ਚੀਜ਼ ਜ਼ਰੂਰੀ ਹੁੰਦੀ ਹੈ ਵੀ ਕੰਮ ਅਤੇ ਉਹਦੇ ਵਿੱਚ ਆਪਾਂ ਬੈਲੈਂਸ ਬਣਾ ਲਈਏ, ਮੈਨੇਜਮੈਂਟ ਹੀ ਹੈ ਉਹ, ਮੈਨੇਜ ਆਪਾਂ
1: ਜਦੋਂ ਸਾਰਾ ਦਿਨ ਕੰਮ ਕੰਮ ਕੰਮ ਕੰਮ, ਫਿਰ ਫੈਮਿਲੀ ਫੈਡ ਅਪ ਹੋ ਜਾਂਦੀ ਆ ਸਾਰਾ ਦਿਨ ਕੰਮ, ਤੇ ਜੇ ਬਸ ਆਹੀ ਹੈ,
0: ਫੈਮਿਲੀ ਨੂੰ ਵੀ ਟਾਈਮ ਦੇਣਾ
1: ਜ਼ਰੂਰੀ ਹੈ ਜੀ,
2: ਤੇ ਆਪਣੇ ਲਈ ਵੀ ਥੋੜਾ ਬਹੁਤ ਖਾਲੀ ਸਮਾਂ ਕੱਢਣਾ ਜ਼ਰੂਰੀ ਹੈ, ਮੈਨੂੰ ਤਾਂ ਲੱਗਦਾ ਨਹੀਂ ਜਿੰਨਾ ਤੁਸੀਂ ਬਿਜ਼ੀ ਹੋ ਨਿਕਲਦਾ ਹੋ, ਪਰ ਜੇ ਕਿਤੇ ਨਿਕਲਦਾ ਸਾਡੇ ਸਰੋਤਾ ਜਾਣਨਾ ਚਾਹਣਗੇ ਵੀ ਕੀ ਕਰਦੇ ਤੁਸੀਂ ਉਹ ਖਾਲੀ ਸਮੇਂ 'ਚ?
1: ਮੈਂ ਖਾਲੀ ਸਮੇਂ 'ਚ ਬਸ ਮੈਨੂੰ ਆਪਣਾ ਮੈਂ ਵੀਰੇ ਨੂੰ ਵੀ ਕਹੀ ਜਾਂਦਾ, ਮੈਂ ਯਾਰ ਮੈਨੂੰ ਨਾ ਅੱਜ 3-4 ਘੰਟੇ ਦੇ ਦਿਓ ਵੀ ਮੈਂ ਆਪਣੇ ਆਪ ਨਾਲ, ਮੇਰਾ ਬੜਾ ਸਮਾਂ ਬਿਤਾ ਕੇ ਬਹੁਤ ਰਾਜ਼ੀ ਖੁਸ਼ੀ ਹਾਂ, ਮੈਂ ਇਕੱਲਾ ਰਹਿ ਕੇ ਆਪਣੇ ਆਪ ਨਾਲ ਗੱਲਾਂ ਕਰਕੇ, ਆਪਣੇ ਆਪਣੀ ਪਰਸਨੈਲਿਟੀ 'ਤੇ ਵਰਕ ਕਰਕੇ, ਜੋ ਚੀਜ਼ਾਂ ਮੇਰੇ 'ਚ ਕਮੀਆਂ ਨੇ ਉਹਨਾਂ ਨੂੰ ਕਾਗਜ਼ 'ਤੇ ਲਿਖ ਕੇ, ਮੈਨੂੰ ਆਪਣਾ ਰਿਆਜ਼ ਕਰਕੇ, ਆਪਣਾ ਮੈਡੀਟੇਸ਼ਨ ਕਰਕੇ ਜਾਂ ਇਹ ਚੀਜ਼ਾਂ ਕਰਕੇ ਮੈਨੂੰ ਬੜਾ ਵਧੀਆ ਲੱਗਦਾ। ਸ਼ੋਅ ਦਾ ਜਿਵੇਂ ਕੱਲ੍ਹ ਨੂੰ ਸ਼ੋਅ ਆ, ਅਤੇ ਉਹਦੀ ਤਿਆਰੀ ਕਰਕੇ ਮੈਂ ਕੀ ਚੀਜ਼ਾਂ ਬੋਲਣੀਆਂ, ਅਤੇ ਉਹ ਚੀਜ਼ ਮੈਨੂੰ ਬੜਾ, ਹਾਰਮੋਨੀਅਮ 'ਤੇ ਗਾਉਣਾ, ਗੀਤ ਗਾਉਣੇ, ਰਿਆਜ਼ ਕਰਨਾ, ਉਹਨੂੰ ਬੜਾ ਪਸੰਦ ਆ।

0: ਸੱਚ ਪੁੱਛਾਂ ਮੈਨੂੰ ਕੋਈ ਸ਼ੌਂਕ ਨਹੀਂ ਹੈਗਾ। ਕਈਆਂ ਨੂੰ ਹੁੰਦਾ ਮੈਨੂੰ ਘੁੰਮਣਾ
1: ਸਿੰਗਿੰਗ
0: ਫਿਰਨਾ ਬਹੁਤ,
1: ਵੱਡਾ
0: ਹਾਂ ਘੁੰਮਣਾ ਫਿਰਨਾ ਬਹੁਤ ਪਸੰਦ ਆ, ਕਈਆਂ ਨੂੰ ਹੁੰਦਾ ਘੁੰਮਣਾ ਫਿਰਨਾ ਮੈਨੂੰ ਪਸੰਦ ਆ, ਬਟ ਮੈਂ ਕਿਹਾ ਕਿ ਮੈਨੂੰ ਇਕੱਲਾ ਗਾਉਣਾ ਬੜਾ ਪਸੰਦ ਆ, ਜੋ ਮੈਂ ਇਕੱਲਾ ਹੋਵਾਂ, ਹਾਰਮੋਨੀਅਮ ਹੋਵੇ ਆਪਣੇ ਨਾਲ, ਸਮਾਂ ਬਤੀਤ ਕਰਨਾ ਮੈਨੂੰ ਬਹੁਤ ਪਸੰਦ ਆ।
1: ਮਤਲਬ ਸਿੰਗਿੰਗ ਹੀ ਮੇਨ
0: ਹਾਂ,
1: ਸ਼ੌਂਕ ਆ
0: ਬਾਕੀ ਲੋਕਾਂ ਨੂੰ ਹੁੰਦੇ ਆ ਗੱਡੀਆਂ ਕਾਰਾਂ ਦੇ ਸ਼ੌਂਕ ਹੁੰਦੇ ਨੇ,
1: ਹਾਂਜੀ ਹਾਂਜੀ,
0: ਪਰ ਹਰ ਇੱਕ ਦੀ ਆਪਦੀ ਚੋਇਸ ਆ। ਮੇਰੀ ਕਿਤੇ ਨਾ ਕਿਤੇ ਇਹ ਨਹੀਂ ਹੈਗੀ ਗੱਡੀਆਂ ਕਾਰਾਂ, ਘੁੰਮਣਾ ਚੀਜ਼ਾਂ, ਥੋੜ੍ਹਾ ਜਿਹਾ ਮੈਂ ਥੋੜ੍ਹਾ ਜਿਹਾ ਆਪਣੇ ਆਪ 'ਚ ਇਕੱਲਾ ਰਹਿ ਕੇ ਥੋੜ੍ਹਾ ਜਿਹਾ ਰਾਜ਼ੀ ਹਾਂ।
1: ਉਹੀ ਜਿੰਨਾ ਕੁ ਤੁਹਾਨੂੰ ਸੁਣਿਆ ਲੱਗ ਰਿਹਾ ਵੀ ਤੁਹਾਨੂੰ ਆਪਣੇ ਆਪ ਨਾਲ ਸਮਾਂ ਬਿਤਾਉਣਾ ਵੀ ਇੱਕ ਸ਼ੌਂਕ ਹੈ ਤੁਹਾਡਾ?
0: ਹਾਂ, ਮੈਂ ਆਪਣੇ ਆਪ ਨਾਲ
1: ਹਾਂਜੀ
0: ਥੋੜ੍ਹਾ ਜਿਹਾ ਸਮਾਂ ਬਿਤਾ ਕੇ ਜ਼ਿਆਦਾ ਰਹਿ ਰਹੀ
1: ਹਾਂਜੀ।
2: ਨੀਲੇਸ਼ਵਰ ਜੀ, ਕਿਉਂ ਨਾ ਹੁਣ ਆਪਾਂ ਐਂਡ ਦੇ ਵਿੱਚ ਰੈਪਿਡ ਫਾਇਰ ਜਿਹੜਾ ਹੈਗਾ ਉਹ ਖੇਡਦੇ
0: ਇਮਤਿਹਾਨ ਲਿਆ ਜਾਵੇ ਤੁਹਾਡਾ?
2: ਹਾਂਜੀ
1: ਹਾਂਜੀ, ਸੱਜਣ ਜੀ ਤਿਆਰ ਹੋ ਤੁਸੀਂ ਇਮਤਿਹਾਨ ਲਈ?
0: ਸਹੀ ਹੈ ਸਹੀ ਹੈ।
1: ਦੇਖੀਏ ਤੁਸੀਂ ਕਿੰਨਾ ਕੁ ਤਿਆਰ ਹੋ ਕੇ ਆਏ ਹੋ ਰੇਡੀਓ ਆਈਲੈਂਡ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜੀ, ਤੁਹਾਨੂੰ ਰੇਡੀਓ ਆਈਲੈਂਡ ਨਾਲ ਜੁੜ ਕੇ ਕਿਹੋ ਜਿਹਾ ਲੱਗਦਾ?
0: ਵਧੀਆ ਲੱਗਿਆ, ਬਹੁਤ ਵਧੀਆ ਲੱਗਿਆ, ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ, ਬਹੁਤ ਸੋਹਣੇ ਸਵਾਲ ਕਰੇ।
1: ਚਲੋ ਬਹੁਤ ਵਧੀਆ ਜੀ, ਚਲੋ ਹੁਣ ਆਪਾਂ ਲਈਏ ਤੁਹਾਡੀ ਪ੍ਰੀਖਿਆ। ਚਾਹ ਜਾਂ ਕੌਫੀ?
0: ਮੈਂ ਕੌਫੀ।
1: ਸਵੇਰੇ ਜਲਦੀ ਉੱਠਣਾ ਜਾਂ ਦੇਰ ਰਾਤ ਤੱਕ ਜਾਗਣਾ?
0: ਸਵੇਰੇ ਜਲਦੀ ਉੱਠਣਾ।
1: ਮਨਪਸੰਦ ਪੰਜਾਬੀ ਖਾਣਾ?
0: ਸਿੰਪਲ ਦਾਲ ਰੋਟੀ ਘਰ ਦੀ।
1: ਦਾਲ ਰੋਟੀ। ਅਤੇ ਮਨਪਸੰਦ ਸ਼ਹਿਰ ਜਿੱਥੇ ਗਾਣਾ ਸਭ ਤੋਂ ਵਧੀਆ ਲੱਗਦਾ?
0: ਇਹ ਤਾਂ ਜ਼ਿਆਦਾ ਕਿਉਂਕਿ ਮਨਪਸੰਦ ਸ਼ਹਿਰ ਪੰਜਾਬ, ਜਿਵੇਂ ਆਪਣੇ ਪਿੰਡ ਨੂੰ, ਪਿੰਡ ਮੈਨੂੰ ਬਹੁਤ ਪਸੰਦ ਆ, ਆਪਣਾ ਪਿੰਡ ਰਹਿਣਾ ਬਹੁਤ ਪਸੰਦ ਆ, ਅਤੇ ਬਾਕੀ ਹਾਂ ਭਗਤਾ ਭਾਈ ਕਾ, ਅਤੇ ਬਾਕੀ ਹੁਣ ਕਾਫੀ ਸਮੇਂ ਤੋਂ ਮੈਂ 7-8 ਸਾਲ ਤੋਂ ਮੋਹਾਲੀ ਰਹਿ ਰਿਹਾ, ਤਾਂ ਮੈਨੂੰ ਉੱਥੇ ਵੀ ਰਹਿਣਾ ਪਸੰਦ ਆ।
1: ਵਧੀਆ। ਇੱਕ ਇਹੋ ਜਿਹਾ ਗਾਇਕ ਜਿਹੜਾ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ?
0: ਮੈਂ ਸਾਰੀ ਪੰਜਾਬੀ ਇੰਡਸਟਰੀ ਦੇ ਕਾਫੀ, ਗੁਰਦਾਸ ਮਾਨ ਸਾਹਿਬ, ਸਤਿੰਦਰ ਸਰਤਾਜ, ਮੈਂ ਸਾਰੇ ਆਰਟਿਸਟਾਂ ਨੂੰ ਚੰਗੀ ਤਰ੍ਹਾਂ ਸੁਣਦਾ, ਨਵੇਂ ਆਰਟਿਸਟਾਂ ਨੂੰ ਵੀ ਬਹੁਤ ਸੁਣਦਾ, ਜਿਹੜੇ ਨਵੇਂ ਸਾਊਂਡ ਲੈ ਕੇ ਆਉਂਦੇ ਨੇ ਪੰਜਾਬੀ ਨੂੰ ਬਹੁਤ ਉੱਪਰ ਤੱਕ ਲੈ ਕੇ ਗਏ ਨੇ, ਉਹਨਾਂ ਨੂੰ ਵੀ ਮੈਂ ਸੁਣਦਾ ਸੁਣਦਾ ਮੈਂ ਸਾਰਾ ਸਾਰੇ ਨੇ
1: ਸਾਰੇ। ਅਤੇ ਮਨਪਸੰਦ ਛੁੱਟੀਆਂ ਬਿਤਾਉਣ ਦੀ ਥਾਂ?
0: ਮਨਪਸੰਦ ਛੁੱਟੀਆਂ ਬਿਤਾਉਣ ਦੀ ਜਗ੍ਹਾ ਨਿਊਜ਼ੀਲੈਂਡ। ਯੂਰਪ ਕੰਟਰੀਆਂ ਬਹੁਤ ਵਧੀਆ ਨੇ, ਤੇ ਉੱਥੇ ਜਿੱਥੇ ਗਿਆ ਬੰਦਾ ਮੈਂ ਉਹ ਮੈਨੂੰ ਵਧੀਆ ਲੱਗਦਾ ਕਿ ਮੈਂ ਕਦੇ ਕਦੇ ਸੋਚਦਾ ਵੀ ਹੁੰਦਾ ਫੈਮਿਲੀ ਲਈ ਵੀ ਕਿ ਕਿਤੇ ਨਾ ਕਿਤੇ ਜਦੋਂ ਬੰਦੇ ਕੋਲ, ਹਾਂ ਉੱਥੇ ਬੰਦਾ।
1: ਹਾਂ, ਤੁਸੀਂ ਪਹਿਲਾਂ ਇੰਟਰਵਿਊ ਦੌਰਾਨ ਵੀ ਦੱਸਿਆ ਵੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੁਹਾਨੂੰ ਬਹੁਤ ਪਸੰਦ ਹੈ।
0: ਮੈਨੂੰ ਬਹੁਤ ਪਸੰਦ ਹੈ।
1: ਹਾਂਜੀ ਹਾਂਜੀ। ਤੇ ਇੱਕ ਇਹੋ ਜਿਹਾ ਗੀਤ ਜਿਹੜਾ ਤੁਸੀਂ ਸੋਚਦੇ ਹੋ ਕਾਸ਼ ਇਹ ਮੈਂ ਗਾਇਆ ਹੁੰਦਾ?
0: ਨਹੀਂ ਤਾਂ, ਕਿਉਂਕਿ ਇਹ ਤਾਂ ਵੱਡੇ ਗੀਤ ਨੇ, ਸੋਹਣੇ ਗੀਤ ਨੇ, ਸਾਰੇ ਗੀਤ ਲੱਗ ਕਿਤੇ ਨਾ ਕਿਤੇ ਬੰਦੇ ਨੂੰ ਸਾਰੇ ਗੀਤ ਹੀ ਲੱਗਦੇ, ਰਾਹ ਗੀਤ ਸ਼ਾਇਦ ਮੈਂ ਗਾਇਆ ਹੁੰਦਾ, ਬਟ ਉਹ ਤਾਂ ਹਾਂ ਕਿ ਜਿਹਦੇ ਭਾਗ ਹੁੰਦੇ ਨੇ ਉਹੀ ਗਾਉਂਦਾ। ਕੁਛ ਗੀਤ ਮੇਰੇ ਕੋਲੋਂ ਇੰਡਸਟਰੀ 'ਚ ਮੇਰੇ ਕੋਲ ਆਏ ਸੀਗੇ, ਅਤੇ ਉਹ ਮੇਰੇ ਹੋਰ ਆਰਟਿਸਟਾਂ ਨੇ ਗਾਏ ਆ, ਅਤੇ ਉਹ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਕਿ ਯਾਰ ਇਹ ਚੀਜ਼ਾਂ ਮੈਨੂੰ ਗਾ ਲੈਣੀਆਂ ਚਾਹੀਦੀਆਂ ਜੋ ਮੇਰੇ ਕੋਲ ਸੀਗੇ ਪਹਿਲਾਂ, ਆਲਰੇਡੀ ਪਏ ਰਹੇ ਆ, ਅਤੇ ਉਹ ਚੀਜ਼ ਮੈਂ ਕਿਤੇ ਨਾ ਕਿਤੇ ਜ਼ਰੂਰ ਮਿਸ ਕਰਦਾ ਹੁੰਦਾ। ਹਾਂ
1: ਚਲੋ, ਇਹਨਾਂ ਚੀਜ਼ਾਂ ਤੋਂ ਵੀ ਅੱਗੇ ਬੰਦਾ ਸਿੱਖਦਾ ਵੀ ਜੇ ਦੁਬਾਰਾ ਕੁਛ ਇੱਦਾਂ ਦਾ ਆਇਆ ਤਾਂ ਨਾ ਮਿਸ ਕਰਾਂ, ਹੈ ਨਾ ਉਸ ਨੂੰ।
0: ਉਹ ਬਟ ਆਇਆ ਕਿ ਤੁਹਾਨੂੰ ਉਹ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਮੈਂ ਕਿਹੜੀ ਚੀਜ਼ ਮਿਸ ਕਰਨੀ ਹੈ, ਕਿਹੜੀ ਚੀਜ਼ ਨਹੀਂ। ਮੈਂ ਉਹਦੇ ਨਾਲੋਂ ਇਹ ਜ਼ਰੂਰੀ ਹੈ ਕਿ ਤੁਸੀਂ ਇਹ ਸਿੱਖੋ ਕਿ ਸਿਲੈਕਸ਼ਨ
1: ਸਿਲੈਕਸ਼ਨ ਬਿਲਕੁਲ ਬਹੁਤ ਜ਼ਰੂਰੀ ਹੈ। ਹਾਂਜੀ। ਅਤੇ ਜੇ ਤੁਹਾਨੂੰ ਕਿਸੇ ਵੀ ਕਲਾਕਾਰ ਨਾਲ ਡੁਅਟ ਗਾਉਣ ਦਾ ਮੌਕਾ ਮਿਲੇ ਤਾਂ ਉਹ ਕੌਣ ਹੋਵੇਗਾ, ਕਿਹਦੇ ਨਾਲ ਗਾਣਾ ਚਾਹੋਗੇ?
0: ਡੁਇਟ ਮੈਂ ਮੰਨਤ ਨੂਰ ਨਾਲ ਕਾਫੀ ਡੁਇਟ ਕੀਤੇ ਆ, ਕਿ ਉਹਦੀ ਵੋਕਲ ਵੀ ਮੈਨੂੰ ਬਹੁਤ ਪਸੰਦ ਆ, ਅਤੇ ਸਾਡੀ ਕਿਤੇ ਨਾ ਕਿਤੇ ਕੌਂਬੋ ਵੀ ਬਹੁਤ ਵਧੀਆ ਬਣਦਾ ਵੋਕਲ ਦਾ, ਕਿਉਂਕਿ ਉਹਨਾਂ ਦੀ ਵੋਕਲ 'ਚ ਬਹੁਤ ਜ਼ਿਆਦਾ ਮਿਠਾਸ ਆ, ਅਤੇ ਉਹ ਸਾਡੀ ਲੋਕਾਂ ਨੇ ਬਹੁਤ ਪਸੰਦ ਵੀ ਕੀਤੇ ਆ, ਅਤੇ ਮੈਂ ਹੋਰ ਵੀ ਉਹਨਾਂ ਨਾਲ ਗੀਤ, ਹੁਣ ਸਾਡੇ ਨਵਾਂ ਗੀਤ ਵੀ ਆ ਰਿਹਾ ਉਹਨਾਂ ਨਾਲ ਹੀ ਆ ਰਿਹਾ, ਅਤੇ ਹੋਰ ਵੀ ਅੱਗੇ ਵੀ ਮੈਂ ਚਾਹੁੰਦਾ ਕਿ ਅਸੀਂ ਕਰਦੇ ਰਹੀਏ ਗੀਤ,
1: ਕਰਦੇ ਰਹੀਏ, ਵਧੀਆ ਉਹਨਾਂ ਨਾਲ ਵਧੀਆ ਲੱਗਦਾ, ਬਹੁਤ ਵਧੀਆ ਗੱਲ ਹੈ ਜੀ। ਅਤੇ ਆਪਣੇ ਪ੍ਰਸ਼ੰਸਕਾਂ ਲਈ ਇੱਕ ਸ਼ਬਦ ਵਿੱਚ ਆਪਣਾ ਪਿਆਰ ਤੁਸੀਂ ਕਿਵੇਂ ਬਿਆਨ ਕਰੋਗੇ? ਇਹ ਤਾਂ ਬੜਾ ਵੱਡੀ ਟੈਸਟਿੰਗ ਹੋ ਗਈ।
0: ਤੁਸੀਂ ਸ਼ੁਕਰ ਕਰੋ ਮੇਰੇ ਕੋਲ ਤੁਸੀਂ ਸਮਾਂ ਨਹੀਂ ਦਿੱਤਾ ਬਈ, 1-2-3 ਸਕਿੰਟ ਨਹੀਂ ਦੱਸੇ ਬਈ, ਹੁਣ ਜਵਾਬ ਦੇਣੇ ਦੇਣਾ, ਇਹ ਰੈਪਿਡ ਫਾਇਰ ਹੁੰਦਾ ਬਈ, ਇੰਨੇ ਸਕਿੰਟ 'ਚ ਜਵਾਬ ਹੀ ਦੇਣਾ।
1: ਅਸੀਂ ਜ਼ਿਆਦਾ ਪਰੇਸ਼ਾਨ ਨਾ ਕੀਤਾ ਕਿਉਂਕਿ ਕੱਲ੍ਹ ਸ਼ੋਅ ਹੈ ਤੁਹਾਡਾ, ਅਸੀਂ ਥੋੜੀ ਐਨਰਜੀ ਉਹਦੇ ਲਈ ਰੱਖ ਕੇ
0: ਹੋੜੇ ਪ੍ਰੈਸ਼ਰ ਪਾ ਰਹੀ ਹੈ ਉਹਨਾਂ ਤੇ।
1: ਹਾਂਜੀ,
0: ਕੀ ਸਵਾਲ ਕਰਿਆ ਸੀਗਾ?
1: ਆਪਣੇ ਪ੍ਰਸ਼ੰਸਕਾਂ ਲਈ ਇੱਕ ਸ਼ਬਦ ਵਿੱਚ ਆਪਣਾ ਪਿਆਰ ਤੁਸੀਂ ਕਿਵੇਂ ਬਿਆਨ ਕਰੋਗੇ?
0: ਕਿਉਂਕਿ ਜੋ ਗੀਤਾਂ ਨੂੰ ਉਹਨਾਂ ਨੇ, ਜੋ ਮੇਰੇ ਕਿਰਦਾਰ ਨੂੰ ਉਹਨਾਂ ਨੇ ਐਪਰੀਸ਼ੀਏਟ ਕੀਤਾ, ਤਾਂ ਹਮੇਸ਼ਾ ਮੁਹੱਬਤ, ਮੈਂ ਹਮੇਸ਼ਾ ਉਹਨਾਂ ਦੀ ਪ੍ਰਸ਼ੰਸਾ ਕਰਦਾ ਕਿ ਉਹਨਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਉਹਨਾਂ ਨੇ ਕਿਹਾ ਕਿ ਤੂੰ ਗਾ, ਅਤੇ ਤੂੰ ਅਸੀਂ ਤੇਰੇ ਗੀਤਾਂ ਨੂੰ ਪਸੰਦ ਕਰਦੇ ਹਾਂ, ਅਸੀਂ ਤੇਰੀ ਵੋਕਲ ਨੂੰ ਪਸੰਦ ਕਰਦੇ ਹਾਂ, ਤੇਰੇ ਅੰਦਾਜ਼ ਨੂੰ ਪਸੰਦ ਕਰਦੇ ਹਾਂ, ਤਾਂ ਮੈਂ ਹਮੇਸ਼ਾ ਉਹਨਾਂ ਦਾ ਰਿਣੀ ਰਹੂੰਗਾ।
1: ਦੂਜੇ ਸ਼ਬਦਾਂ 'ਚ ਵੀ ਉਹਨਾਂ ਦੀ ਮੁਹੱਬਤ ਤੁਹਾਡੀ ਤਾਕਤ ਹੈ?
0: ਯਾ

0: ਕਿਉਂਕਿ ਕਲਾਕਾਰ ਲੋਕਾਂ ਦਾ ਹੀ ਹੁੰਦਾ
1: ਬਿਲਕੁਲ
0: ਤੇ ਉਹ ਤਾਂ ਅਸੀਂ ਜਿੰਨੇ ਮਰਜ਼ੀ ਗੀਤ ਵਾਜੇ ਤੇ ਜਿੰਨੇ ਮਰਜ਼ੀ ਸੁਰਾਂ ਲਾਈ ਜਾਈਏ
1: ਹਾਂਜੀ ਰੈਪਿਡ ਫਾਇਰ ਰਾਊਂਡ ਦੇ ਐਂਡ ਵਿੱਚ ਆਪਾਂ ਸ਼ਰੋਤਿਆਂ ਲਈ ਸੰਦੇਸ਼ ਪੁੱਛਦੇ ਹਾਂ ਤੁਹਾਡੇ ਤੋਂ ਕੀ ਸੰਦੇਸ਼ ਹੈ
0: ਸਾਡੇ ਸੰਦੇਸ਼ ਇਹੀ ਹੈ ਕਿ ਕੱਲ ਨੂੰ ਸਾਡੇ ਜੋ ਵੀ ਸ਼ੋਅ ਨੂੰ ਸੁਣ ਰਹੇ ਨੇ ਕੱਲ ਨੂੰ ਸ਼ੋਅ ਤੇ ਜ਼ਰੂਰ ਪਹੁੰਚੋ ਦਾ ਪਾਮ ਸਾਹਿਬ ਸ਼ੋਅ ਹੋ ਰਿਹਾ ਸ਼ਾਮ ਨੂੰ 6 ਵਜੇ ਮੇਲਾ ਪੰਜਾਬਣਾ ਦਾ ਤੇ ਸਾਰੇ ਜਾਣੇ ਪਹੁੰਚੋ ਜ਼ਰੂਰ ਜਿੰਨਾ ਕਰਕੇ ਅੱਜ ਮੈਂ ਆਇਆਂਗਾ ਤੇ ਜਗਜੀਤ ਭਾਅ ਜੀ ਹੋਣਾ ਦਾ ਧੰਨਵਾਦ ਜਿੰਨਾ ਕਰਕੇ ਸਾਰਿਆਂ ਦੇ ਰੂਬਰੂ ਹੋਣ ਦਾ ਮੌਕਾ ਮਿਲੂਗਾ ਤੇ ਬਾਕੀ ਜਗਜੀਤ ਭਾਅ ਜੀ ਦੱਸਣਗੇ ਕਿੱਥੇ ਪ੍ਰੋਗਰਾਮ ਹੋ ਰਿਹਾ ਕਿੰਨੇ ਵਜੇ ਸਾਰਾ ਕੁਛ
1: ਹਾਂਜੀ ਥੋੜ੍ਹਾ ਜਿਹਾ ਕੱਲ੍ਹ ਦੇ ਸ਼ੋਅ ਬਾਰੇ ਥੋੜ੍ਹਾ ਜਿਹਾ ਹੋਰ ਦੱਸ ਦਿਓ ਤਾਂ ਕਿ ਸਾਰੇ ਸ਼ਰੋਤਿਆਂ ਨੂੰ ਕਿਉਂਕਿ ਹੁਮ ਹੁਮ ਆ ਕੇ ਲੋਕ ਪਹੁੰਚਣਗੇ ਸੱਭਿਆਚਾਰ ਨਾਲ ਜੁੜਿਆ ਹੋਇਆ ਆਪਣਾ ਐਡਲਾਈਟ ਬਹੁਤ ਵਧੀਆ ਲੱਗਦਾ ਤੇ ਥੋੜ੍ਹਾ ਜਿਹਾ ਤੁਸੀਂ ਹੋਰ ਦੱਸ ਦੋਗੇ ਤਾਂ ਹੋਰ ਲੋਕ ਪਹੁੰਚ ਸਕਦੇ ਨੇ ਉੱਥੇ
2: ਹਾਂਜੀ ਇਹੋ ਬੇਨਤੀ ਹੈ ਜੀ ਕੱਲ੍ਹ ਸ਼ਾਮ 6 ਵਜੇ ਪਲੀਜ਼ ਲੇਟ ਨਾ ਆਓ ਕਿਉਂਕਿ ਸਿਆਲਾਂ ਦਾ ਦਿਨ ਆ ਤੇ ਵੀਰੇ ਨੇ ਬਹੁਤ ਨਵੇਂ ਨਵੇਂ ਗਾਣੇ ਤਿਆਰ ਕੀਤੇ ਸਪੈਸ਼ਲ ਐਡੀਲੇਡ ਲਈ ਕੁੜੀਆਂ ਲਈ ਸਪੈਸ਼ਲ ਇਹਨਾਂ ਨੇ ਗਾਣੇ ਵੀ ਕੁਝ ਤਿਆਰ ਕੀਤੇ ਆ ਕੱਲ ਤੋਂ ਨਵੇਂ ਪੁਰਾਣੇ ਗਾਣੇ ਸਾਰੇ ਵੀਰੇ ਲਈ ਸੁਣਾਉਣਗੇ ਤੇ ਸਾਰੇ ਜਾਣੀਆਂ ਤੁਸੀਂ ਜ਼ਰੂਰ ਆਓ ਤੁਸੀਂ ਦੋਵੇਂ ਜਾਣੀ ਓਬਵੀਅਸਲੀ ਆ ਹੀ ਰਹੀਆਂ ਜੀ
3: ਹਾਂਜੀ ਹਾਂਜੀ ਜ਼ਰੂਰ ਆਵਾਂਗੇ
2: ਮੈਂ ਫੇਰ ਦੁਬਾਰਾ ਰਿਪੀਟ ਕਰ ਦਿੰਦਾ ਕਿ ਸਿਕਿਉਰਿਟੀ ਦਾ ਪ੍ਰਬੰਧ ਪ੍ਰੋਪਰ ਕੀਤਾ ਗਿਆ ਹੈ ਸਕੈਨਿੰਗ ਵਗੈਰਾ ਸਾਰਾ ਕੁਝ ਟਿਕਟਾਂ ਦਾ ਪ੍ਰੋਪਰ ਕੀਤਾ ਗਿਆ ਹੈ ਜਿੱਦਾਂ ਕਿ ਆਪਾਂ 5ਵੇਂ ਸਾਲ ਇਹ ਕਰਾ ਰਹੇ ਹਾਂ ਤੇ ਸੱਜਣ ਅਦੀਪ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਕੋਈ ਵੀ ਜਦੋਂ ਸ਼ੋਅ ਸਕਸੈਸਫੁਲ ਹੁੰਦਾ ਨਾ ਉਹ ਮੀਟ ਐਂਡ ਗ੍ਰੀਟ ਤੋਂ ਪਤਾ ਲੱਗ ਜਾਂਦਾ ਕਿ ਆਰਟਿਸਟ ਦੀ ਸ਼ਹਿਰ 'ਚ ਵਾਈਬ ਕਿੱਦਾਂ ਦੀ ਬਣ ਗਈ ਆ ਕੱਲ੍ਹ ਤੁਸੀਂ ਵੇਖੀ ਹੋਣੀ ਸੋਸ਼ਲ ਮੀਡੀਆ 'ਤੇ ਕਿੰਨੀ ਸ਼ੇਅਰਿੰਗ ਰੌਲਾ ਮੈਨੂੰ ਨਾਲ ਹੁਣ ਵੀ ਫੋਨ ਮੈਸੇਜ ਟਿਕਟਸ ਦੇ ਆ ਰਹੇ ਨਾ ਤੋ ਸੋ ਵਾਈਬ ਬਹੁਤ ਬਣੀ ਪਈ ਆ ਸਾਰਿਆਂ ਧੰਨਵਾਦ ਅਤੇ ਇਹ ਐਜ਼ ਏ ਟੀਮ ਵਰਕ ਆਪਾਂ 5ਵਾਂ ਮੇਲਾ ਪੰਜਾਬਣਾ ਦਾ ਜਿੱਦਾਂ ਪਿਛਲੇ 4 ਹੋਏ ਇਹ ਤੋਂ ਵੀ ਵੱਡਾ ਸਕਸੈਸਫੁਲ ਕਰਨ ਦੀ ਕੱਲ੍ਹ ਕੋਸ਼ਿਸ਼ ਕਰਾਂਗੇ ਜੀ ਅਤੇ ਬਸ ਤੁਸੀਂ ਸਾਰੇ ਜਣੇ ਆ ਜਾਇਓ ਜੀ ਕੱਲ੍ਹ
1: ਕੋਈ ਡਰੈਸ ਕੋਡ ਹੈਗਾ ਜੀ ਤੁਸੀਂ ਕੋਈ ਡਰੈਸ ਕੋਡ ਰੱਖਿਆ ਹੋਵੇ ਜੀ ਸਾਡੇ ਸ਼ਰੋਤਾ ਜਿਹੜੇ ਸੁਣ ਰਹੇ ਉਹਨਾਂ ਨੂੰ ਪਤਾ ਲੱਗੇ ਵੀ ਕੀ ਪਾ ਕੇ ਆਉਣ ਉਹ ਉੱਥੇ
2: ਨਹੀਂ ਇਦਾਂ ਡਰੈਸ ਕੋਡ ਤੇ ਕੋਈ ਨਹੀਂ ਪਰ ਜਿੱਦਾਂ ਮੇਲਾ ਪੰਜਾਬਣਾ ਦਾ ਆ ਬਸ ਪੰਜਾਬੀ
3: ਸੂਟ ਹੀ
2: ਹਾਂਜੀ ਪੰਜਾਬੀ ਸੂਟ ਵਗੈਰਾ ਤੁਸੀਂ
1: ਹਾਂਜੀ ਇੱਕ ਵਾਰ ਤੁਸੀਂ ਉਹ ਵੀ ਦੱਸ ਦੋ ਉਹ ਵੀ ਕਿੱਥੇ ਦੁਬਾਰਾ ਦੱਸ ਦੋ ਐਡਰੈਸ ਤੇ ਜੇ ਕੋਈ ਫਲਾਇਰ ਵਗੈਰਾ ਐਕਸੈਸ ਕਰਨਾ ਹੈ ਕਿੱਥੇ ਮਿਲੂਗਾ ਮਤਲਬ
2: ਹਾਂਜੀ ਦਾ ਪਾਮ ਵੈਨਿਊ ਆ ਸਾਰਿਆਂ ਨੂੰ ਪਤਾ ਹੀ ਫੇਮਸ ਹੀ ਆ ਮੋਡਬਰੀ ਨਾਰਥ ਵਿੱਚ ਤੇ ਉੱਥੇ ਹੀ ਸਾਰਾ ਥੋੜੀਆਂ ਟਿਕਟਾਂ ਰਹਿ ਗਈਆਂ ਤੇ ਬਸ ਆਪਾਂ ਸਾਰੇ ਰਲ ਮਿਲ ਕੇ ਕੱਲ ਤੁਸੀਂ ਸਾਰੇ ਜਾਣੇ ਆਇਓ ਕਾਮਯਾਬ ਕੱਲ ਕਰਾਂਗੇ ਬਸ ਸਾਲ ਦੇ ਦਿਨ ਲੇਟ ਆਇਓ ਕਿਉਂਕਿ ਇੱਕ ਨਾਲੇ ਹੋਰ ਮੇਰੀ ਬੇਨਤੀ ਆ ਜਿਹੜੇ ਸਾਰੇ ਸੁਣ ਰਹੇ ਆ ਕੱਲ ਫਿਰ ਸਾਨੂੰ ਲੋਕੀ ਮੈਸੇਜ ਬਹੁਤ ਤੰਗ ਕਰਦੇ ਕਿ ਟਿਕਟ ਦੇ ਦੋ ਬਹੁਤ ਖਾਸ ਖਾਸ ਬੰਦਿਆਂ ਦੇ ਕਿਸੇ ਵੇਲੇ ਫੋਨ ਆ ਜਾਂਦੇ ਆ
0: ਹਾਂਜੀ ਐਟ ਅ ਟਾਈਮ
2: ਕਿ ਸਾਨੂੰ ਦੋ ਤੇ ਸਾਡੇ ਕੋਲ ਪਲੀਜ਼ ਅੱਜ ਹੀ ਆ ਤੁਸੀਂ ਅੱਜ ਹੀ ਸਾਨੂੰ ਫੋਨ ਜਾਂ ਮੈਸੇਜ ਮੈਨੂੰ ਜਾਂ ਤੁਸੀਂ ਮੇਰੇ ਵੀਰ ਅਭੀ ਨੂੰ ਤੁਸੀਂ ਕਾਲ ਸਾਡੇ ਨੰਬਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੁਸੀਂ ਕਰਕੇ ਤੇ ਪਲੱਸ ਟੂ ਬੋਆਏ ਇੰਟਰਟੇਨਮੈਂਟ ਦੇ ਇੰਸਟਾਗ੍ਰਾਮ ਜਾਂ ਫੇਸਬੁੱਕ ਪੇਜ ਤੇ ਤੁਸੀਂ ਮੈਸੇਜ ਭੇਜ ਸਕਦੇ ਹੋ ਨੂੰ ਟਿਕਟਸ ਜਿੱਦਾਂ ਨੂੰ ਚਾਹੀਦੀਆਂ ਜਿਨ੍ਹਾਂ ਜਿਨ੍ਹਾਂ ਜੇ ਨਹੀਂ ਲਈਆਂ
1: ਤੁਹਾਨੂੰ ਵੀ ਡਾਇਰੈਕਟ ਕਾਲ ਕਰ ਲੈਂਦੇ ਹੁੰਦੇ ਸੱਜਣ ਜੀ ਲੋਕ ਹਨਾ ਵੀ ਸਾਨੂੰ ਤੁਹਾਡਾ ਸ਼ੋਅ ਹੋ ਰਿਹਾ ਜੀ ਟਿਕਟਾਂ ਭੇਜੋ ਸਾਨੂੰ
0: ਨਹੀਂ ਥੋੜਾ ਜਿਹਾ ਮੇਰਾ ਪਰਸਨਲ ਨੰਬਰ ਲੋਕਾਂ ਕੋਲੇ ਇਹਨਾਂ ਕੋਲੇ ਘੱਟ ਆ ਸੀ ਥੋੜਾ ਸ਼ੇਅਰ ਘੱਟ ਕਰਦੇ ਆ ਤੁਹਾਡੀ ਮੈਨੇਜਮੈਂਟ ਟੀਮ ਜਾਂ ਭਾਜੀ ਹੁਣ ਜਿੱਥੇ ਨੰਬਰ ਮੈਂ ਆਲਰੇਡੀ ਇਹਨਾਂ ਦੇ ਨੰਬਰ ਹੀ ਜ਼ਿਆਦਾ ਪਾਉਣਾ ਹੈ ਕਿ ਜਿਹੜੇ ਲੋਕ ਮੂਹਰੋਂ ਮੈਨੇਜ ਕਰ ਰਹੇ ਨੇ ਕਿਉਂਕਿ ਮੈਥੋਂ ਖੁਦ ਤੋਂ ਇੰਨੀ ਚੀਜ਼ ਅਟੈਂਡ ਨਹੀਂ ਹੁੰਦੀ
1: ਹੈ ਬਿਲਕੁਲ
3: ਤੁਹਾਡੇ ਜਿਹੜੇ ਪ੍ਰੀਵੀਅਸਲੀ 4 ਇਵੈਂਟਸ ਹੋਏ ਨੇ ਪਿਛਲੇ ਸਾਲਾਂ 'ਚ ਬਹੁਤ ਵਧੀਆ ਗਏ ਨੇ ਹੋਪਫੁਲੀ ਜਿਹੜਾ ਅੱਜ ਜਿਹੜਾ ਕੱਲ੍ਹ ਸੋਰੀ ਹੋ ਰਿਹਾ ਉਹ ਵੀ ਬਹੁਤ ਵਧੀਆ ਜਾਏਗਾ
2: ਮੈਂ ਇਹੋ ਕਹਿਣਾ ਚਾਹਾਂਗਾ ਕਿ ਜਿੱਦਾਂ ਕੋਈ ਵੀ ਚੀਜ਼ ਦਾ ਪਹਿਲਾ 5ਵਾਂ 10ਵਾਂ 15ਵਾਂ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਕਿਸੇ ਵੀ ਜਰਨੀ ਦੇ ਪਾਰਟ ਵਿੱਚ ਫਿਰ ਜਦੋਂ ਆਪਾਂ 5ਵਾਂ ਮੇਲਾ ਸੋਚਿਆ ਸੀ ਵੀ ਕਿਹੜੇ ਆਰਟਿਸਟ ਨੂੰ ਲਿਆ ਜਾਵੇ ਜਿਹਨੂੰ ਕੁੜੀਆਂ ਸਾਰੇ ਲੋਕ ਮੁਹੱਬਤ ਪਿਆਰ ਪਰਿਵਾਰਕ ਹੋਵੇ ਤੇ ਸੋ ਆਪਾਂ ਫਿਰ ਬੜੇ ਹੀ ਆਰਟਿਸਟਾਂ ਵਿੱਚੋਂ ਵੀਰਾਂ ਨੂੰ ਇਹਨਾਂ ਨੇ ਚਲੋ ਸਾਨੂੰ ਸਮਝਿਆ ਇਹਨਾਂ ਜੋਗਾ ਕਿ ਐਡਲੇਡ ਸਾਡੇ ਕੌਣ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਫਿਰ ਕਰਨਾ ਚਾਹੁੰਦਾ ਸਾਨੂੰ 2 ਦਿਨ ਤੋਂ ਇੰਨਾ ਮਜ਼ਾ ਆ ਰਿਹਾ ਇਹਨਾਂ ਨਾਲ ਵੈਸੇ ਵੀ ਐਜ਼ ਏ ਇਨਸਾਨ ਹੀ ਹੁੰਦਾ ਨਾ ਬੰਦਾ ਇੱਕ ਆਰਟਿਸਟ ਹੁੰਦਾ ਇੱਕ ਐਜ਼ ਆਪਾਂ ਇਨਸਾਨ ਕਿਸੇ ਨੂੰ ਭਰਾ ਵਾਂਗੂ ਮਿਲਦੇ ਹਾਂ
1: ਡਿਸਕਸ਼ਨ
2: ਕਰ ਰਹੇ ਆ ਸਾਨੂੰ ਪੁੱਛ ਰਹੇ ਵੀ ਕੱਲ ਕਿੰਨੇ ਵਜੇ ਕੀ ਇੱਦਾਂ ਪਤਾ ਜਾਂਦਾ ਵੀ ਕਿੰਨੇ ਕੁ ਪੈਸ਼ਨੇਟ ਹੈ ਆਪਣੇ ਪ੍ਰੋਫੈਸ਼ਨ ਬਾਰੇ ਕਿੰਨਾ ਕੁ ਇਹਨਾਂ ਨੂੰ ਸ਼ੌਂਕ ਆ ਸੋ ਅਸੀਂ ਬਹੁਤ ਧੰਨਵਾਦੀ ਆ ਸੱਜਣ ਵੀਰੇ ਦੇ
0: ਥੈਂਕ ਯੂ ਥੈਂਕ ਯੂ ਥੈਂਕ ਯੂ
3: ਹਾਂਜੀ ਐਂਡ ਦੇ ਵਿੱਚ ਮੈਂ ਹੁਣ ਇਹ ਕਹਿਣਾ ਚਾਹੁੰਦੀ ਕਿ ਤੁਹਾਡਾ ਆਉਣ ਦਾ ਸਟੂਡੀਓ ਦੇ ਵਿੱਚ ਬਹੁਤ ਬਹੁਤ ਥੈਂਕ ਯੂ। ਸਾਡਾ ਹੁਣ ਟਾਈਮ ਜਿਹੜਾ ਖਤਮ ਹੋਣ ਜਾ ਰਿਹਾ ਸ਼ੋਅ ਦੇ ਵਾਸਤੇ, ਰਨਿੰਗ ਆਊਟ ਆਫ ਟਾਈਮ, ਅਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਆਉਣ ਵਾਸਤੇ, ਸਾਡੇ ਨਾਲ ਗੱਲਾਂ ਬਾਤਾਂ ਕਰਨ ਵਾਸਤੇ, ਅਤੇ ਬਹੁਤ ਹੀ ਵਧੀਆ ਲੱਗਿਆ ਸਾਨੂੰ ਤੁਹਾਡੀ ਜਿਹੜੀਆਂ ਗੱਲਾਂ ਸੁਣ ਕੇ, ਅਤੇ ਸਰੋਤਿਆਂ ਨੂੰ ਵੀ ਬਹੁਤ ਵਧੀਆ ਲੱਗਿਆ ਹੋਏਗਾ। ਅਤੇ ਅੱਗੇ ਤੋਂ ਜੇ ਸਾਨੂੰ ਮੌਕਾ ਮਿਲੇਗਾ ਤੁਹਾਨੂੰ ਫੇਰ ਆਪਾਂ ਸਟੂਡੀਓ ਦੇ ਵਿੱਚ ਬੁਲਾਵਾਂਗੇ, ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ। ਥੈਂਕ ਯੂ ਬਹੁਤ ਬਹੁਤ ਤੁਹਾਡਾ ਸਟੂਡੀਓ 'ਚ ਆਉਣ ਲਈ। ਐਂਡ ਦੇ ਵਿੱਚ ਆਪਾਂ ਤੁਹਾਡਾ ਹੀ ਇੱਕ ਗੀਤ ਪਲੇ ਕਰਦੇ ਹਾਂ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
0: ਥੈਂਕ ਯੂ ਸੋ ਮਚ, ਥੈਂਕ ਯੂ।